ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਦਰਸ਼ਨ ਦੇਖ ਜਿਮਾਂ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰੇ ਆਪਣੇ ਚੇਰੇ, ਆਪਣੀ ਸਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੇ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣਤਾਸ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣਦਾਸ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੂ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੂ। ਵਾਹਿਗੁਰੂ ਜੀ ਰਾਗ ਸੂਹੀ ਮਹੱਲਾ ਚੌਥਾ ਘਰ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਹਾਂ ਮਨ ਤਨ ਦੇਵਾਂ ਸਤਿਗੁਰੇ ਮੈਂ ਮੇਲੇ ਪ੍ਰਭ ਗੁਣ ਤਾਸੇ, ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਹਾਂ ਮਨ ਤਨ ਦੇਵਾਂ ਸਤਿਗੁਰੇ ਮੈਂ ਮੇਲੇ ਪ੍ਰਭ ਗੁਣ ਤਾਸੇ, ਧਨ ਧਨ ਗੁਰੂ ਸਦ ਬੜ ਪੁਰਖ ਹੈ, ਮੈਂ ਦੱਸੇ ਹਰ ਸਾ ਵਾਸੇ, ਬੜ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ, ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ, ਕਰ ਆਵੋ ਚਿਰੀ ਬਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ, ਹਾਂ ਬਾਜ ਹਾਂ ਤੁਝ ਬਾਜੋਂ ਖਰੀ ਉਡੀਣੀਆਂ, ਜੋ ਜਲ ਬਿਨ ਮੀਨ ਮਰਾਹਾ, ਬੜ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ, ਮਨ ਦਹਿ ਦਸ ਚਲ ਚਲ ਭਰਮਿਆ ਮਨਮੁਖ ਭਰਮ ਪਲਾਇਆ, ਨਿਤ ਆਸਾ ਮਨ ਚਿਤਵੇ ਮਨ ਤ੍ਰਿਸ਼ਨਾ ਭੁੱਖ ਲਗਾਇਆ, ਅੰਤਾ ਧਨ ਧਰ ਦਬਿਆ ਫਿਰ ਬਿਖ ਭਾਲਣ ਗਿਆ, ਜਨ ਨਾਨਕ ਨਾਮ ਸਲਾਹ ਤੂੰ ਬਿਨ ਨਾਮੇ ਪਚ ਪਚ ਮੋਇਆ, ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੇ ਸੋਧ ਬੁੱਤ ਬਿਸਰ ਗਈ ਮਨ ਆਸਾ ਚਿੰਤ ਬਿਸਾਰਿਆ, ਮੈਂ ਅੰਤਰ ਬੇਦਨ ਪ੍ਰੇਮ ਕੀ ਗੁਰ ਦੇਖਤ ਸਾ ਮਨ ਸਾਧਾਰਿਆ, ਬੜ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖੈਨ ਖੈਨ ਵਾਰਿਆ, ਮੈਂ ਅੰਤਰ ਬੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ, ਬੜ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖੈਨ ਖੈਨ ਵਾਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ ਘਰ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੇ ਤ੍ਰਿਸਨਾ ਬੁੱਝ ਗਈ ਆਸੇ, ਹਉ ਮਨ ਤਨ ਦੇਵਾਂ ਸਤਿਗੁਰੇ, ਮੈਂ ਮੇਲੇ ਪ੍ਰਭ ਗੁਣ ਤਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਨ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ,
1: ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ,
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ,
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਦ ਰਹਿ ਦੂਰ,
0: ਕਥਨਾ ਕਥੀ ਨੇ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ,
1: ਦੇਦਾ ਦੇ ਲੈ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ,
0: ਹੁਕਮੇ ਹੁਕਮ ਚਲਾਹੇ ਰਾਹੋ, ਨਾਨਕ ਬਿਗਸੇ ਬੇ

0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ
1: ਨਾਨਕ ਇਵੇ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ

0: ਤੋ ਮੈਂ ਬਿਸਰ ਨਾ ਜਾਈ।
1: ਤੀਰਥ ਨਾਵਾ ਜੇਤ ਸੁਭਾਵਾ ਬਿਨ ਪਾਣੇ ਕੇ ਨਾਏ ਕਰੀ।
0: ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ।
1: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।
0: ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ।
1: ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ।
0: ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ।
1: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ।
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ।
1: ਕੀਟਾ ਅੰਦਰ ਕੀਟ ਕਰੇ ਦੋਸ਼ੀ ਦੋਸ਼ ਤਰੇ।
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ।
1: ਕਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ।
0: ਸੁਣੇ ਸਿੱਧ ਪੀਰ ਸੁਰਨਾਸ ਸੁਣੇ ਧਰਤ ਧਵਲ ਆਕਾਸ।
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹਿ ਨ ਸਕੈ ਕਾਲ।
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ।
1: ਸੁਣੇ ਈਸ਼ ਬਰਮਾ ਇੰਦ ਸੁਣੇ ਮੁਖ ਸੁਲਾਹਣ ਮੰਦ।
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ।
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ।
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ।
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ।
0: ਨਾਨਕ ਭਗਤਾਂ ਸਦਾ ਵਿਗਾਸ।

0: ਸਤ ਗਾਉ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਕਾਗਦ ਕਲਮ

0: ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤ

0: ਕੁਬਾਰ
1: ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
2: ਅਸੰਖ ਅਮਰ ਕਰ ਜਾਹੇ ਜੋਰ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀ ਯਾਰ ਕੂੜੇ ਫਿਰਾਹੇ
2: ਅਸੰਖ ਮਲੇਸ਼ ਮਲ ਪਖਾਹੇ।

0: ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ।
1: ਸਾਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ।
0: ਕਵਣ ਸਵੇਲਾ ਵਕਤ ਕਵਣ ਕਵਣ ਸਿੱਥ ਕਵਣ ਵਾਰ।

0: ਸਾਰਾ ਕਹਿਣ ਕਿਤੇਬਾ ਅਸਲੂ ਇੱਕ ਧਾਤ
1: ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਬਹਾ ਪਵੇ ਸਮੁੰਦਰ ਨਾ ਜਾਣੀਏ
1: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ
0: ਅੰਤ ਨਾ ਵੇਖਣ ਸੁਣਨਾ ਨਾ ਅੰਤ ਅੰਤ

0: ਭੁੱਖ ਭੁੱਖ ਸਦ ਮਾਰ ਏ ਪੀ ਦਾਤ ਤੇਰੀ ਦਾਤਾਰ
1: ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇ ਕੋ ਖਾਏ ਕੋ ਆਖਣ ਪਾਇਓ ਜਾਣੇ ਜੇਤੀਆਂ ਮੋ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ।

0: ਗੜਬੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜੇ ਤਾਂ ਲਿਖਿਆ ਸਿਰਗਾ ਵਾਰਾ ਗਾਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਲ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪ੍ਰੀਤ ਸਿਉ ਕਹੀਨ ਕੀਤੇ ਗਾਵਣ ਹਾਰੇ
1: ਗਾਵੇ ਧੁਨ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ
1: ਗਾਵਨ ਪੰਡਿਤ ਪੰਡ ਰਖੀ ਸਰ ਜੁਗ ਜੁਗ ਵੇਦਾਂ ਨਾਲੇ
0: ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅਠਸਠ ਤੀਰਥ ਨਾਲੇ
0: ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੇ ਚਾਰੇ
1: ਗਾਵਹਿ ਖੰਡ ਮੰਡਲ ਭਰ ਪੰਡਾ ਕਰ

0: ਦੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ।
1: ਜੁਤ ਸੁਭਾਵੇ ਸੋਈ ਕਰਥੀ ਹੁਕਮ ਨਾ ਕਰਨਾ ਜਾਈ।
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਭੂਤ।
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ।
0: ਆਦੇਸ਼ ਜਿਸੈ ਆਦੇਸ਼
1: ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ।
0: ਆਪ ਨਾਥ ਨਾਥੀ ਸਭ ਜਾਕੀ ਦੇ ਸਿਧਵਰਾ ਸਾਧ।
1: ਸੰਯੋਗ ਵਿਯੋਗ ਦੋ ਇਕ

0: ਨਿਹਾਲ
1: ਜਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤੰਤ ਨਾਂਤ
0: ਜਿੱਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਬੇਦ ਹਥਿਆਰ
1: ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ
0: ਘੜੀਏ ਸ਼ਬਦ ਸੱਚੀ ਟਕਸਾਲ।

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚੰਨ ਔਰ ਬਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗਰ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾਸ਼ਮ ਦਵਜ ਕਹੀ ਜੈ
1: ਕੋਟ ਇੰਦ੍ਰ ਇੰਦ੍ਰਾਨ ਸਾਹੂ ਸਾਹਣ ਗਣੀ ਜੈ
0: ਪਵਨ ਮਹੀਤ ਸੁਰ ਨਾਰ ਅਸੁਰ ਨੇਤ ਨੇਤ ਬਣ ਤਣ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਿਆਤ ਛੰਦ
2: ਨਮਸਤੁ ਓਂਕਾਰੇ ਨਮਸਤੁ ਕਿਰਪਾਲ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
2: ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
2: ਜੀਤੇ ਨਮਸਤੰਗ ਭੀਤੇ ਨਮਸਤੰਗ ਵਾਹਿ ਨਮਸਤੰਗ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
2: ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰ

0: ਲੋ ਚੌਦਾਂ ਹੈ ਕਿ ਵੇਖਾ ਜਗ ਜਾਪ ਹੀ ਜਿਹੇ ਜਾਪ ਪਰ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਕਲਾ ਸੰਯੋਗਿਤ ਕਾਲ ਪੁਰਖ
1: ਦੇਸ਼
0: ਰੰਗ ਜਾ ਕੇ ਜਾਤ ਪਾਤ ਨਾਮ ਆਪ ਰੂਪ ਅਮੀਕਾ ਨੁਸਤ ਤੇ ਪੁਰਖ ਅਵਧੂਤ ਅੰਗ ਹੀਨ ਭੰਗ ਨਾਥ ਮੇਕ ਪੁਰਖ ਅਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਪਰਮ ਵੇਦ ਪੁਰਾਣ ਜਾ ਕੇ ਨਿਤ ਭਗਤ ਨਿਤ ਮਹਾਪਾਰਾਸਨ ਭੰਗ ਉਪਮਾ ਨੰਗ
1: ਪ੍ਰਕਾਸ਼

0: ਸਾਹਿਬ
1: ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸੋ ਸਲਾਮ ਹੈ ਸਮਸਤ ਕਲਾਮ ਹੈ
0: ਸਾਹਿਬ ਹੈ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਰੋਜੀ
1: ਰਹਿੰਦਾ ਕਿ ਰਾਜ ਕਰਹਿੰਦਾ ਕਰੀਮੁਲ ਕਮਾਲ ਹੈ ਕੁਸ਼ਲ ਜਮਾਲ ਹੈ
0: ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਰਾਸਲ ਫਿਕਨ ਹੈ
1: ਲੰਕਨਾਸ ਸਮਸਤ ਨਿਵਾਸ ਮੰਜਲ ਗਨੀਮਰ ਜਾਇ ਕਰੀਮ ਹੈ
0: ਸਮਸਤ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕਕ ਪੰਨਾਸ ਹੈ ਬੈਸਤੁਲ ਨਿਵਾਸ ਹੈ ਸਰਵੋ
1: ਦਵਾਨਾ ਬੈ ਸਰਵਾਨਾ ਤਮਾਮਲ ਤਮੀਜ਼ਾ ਸਮਸਤ ਲਾਜੀਜ ਹੈ ਕਰੀਮੁਲ ਕਮਾਲ ਹੈ ਜੁਰਤ ਜਮਾਲ ਹੈ
0: ਅਚਰੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਮਿਤੋ
1: ਬਸਾਂ ਕਿ ਆਤਮ ਪ੍ਰਭਾਂ ਕੇ ਚੱਲੰਗ ਨੰਗ ਕਿ ਮਿਤੋ ਅਭੰਗ ਹੈ
0: ਮਨ
1: ਪ੍ਰਣਾਮ ਗੁਣ ਗਨ ਮੰਦਾ ਮਰ ਰੰਗਾਂ ਜਹਰ ਨਰ ਪਰ ਭੰਜ
0: ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮਨ ਅਨੁਭਵ
1: ਨਾਸ਼ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਜਲ ਥਲ ਮੰਦ ਸਵਿਸ ਭਣ ਜਲ ਥਲ ਮਹੰਦ ਸਵਿਸ ਬੇਅੰਤ ਓਮਕਾਰ ਆਦਿ ਕਥਨੀ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਟੁੱਟ ਭੰਡਾਰ ਅਨ ਠੱਠ ਪਾਰ
0: ਧਰਮ ਅਨਚੀਜ ਕਰਮ ਅਨਬਣ ਅਨੰਤ ਦਾਤਾ ਮਹੰਤ ਹਰ ਮੂਲ ਮਨ ਸੰਤ ਪ੍ਰਸਾਦ
1: ਪ੍ਰਣਾਲਯ ਹੈ ਹਰ ਕਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ
0: ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ ਹੈ
1: ਕਰਨ ਹੈ ਜਾ ਕੇ ਕਰਨ ਮਨ ਮਾਨਿਆ ਹੈ ਜਗ ਜਾਨਿਆ ਹੈ
0: ਸਰਬੰਗ ਪਰ ਹੈ ਸਰਬੰਕਰ ਹੈ ਸਰਪਾਸਿਆ ਹੈ ਸਰਵਨਾਸਿਆ ਹੈ
1: ਮਾਕਰ ਹੈ ਵਿਸ਼ੰਗ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ
0: ਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਨਾ ਕਰ
1: ਜਪਾ ਜਪਾ ਥਪਾ ਥਾਪਾ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ

0: ਚਾੜ ਕੋਈ ਅਵਰਨ ਤੇ ਆਉ ਜੋ ਅਵਰ ਚਾਹੂੰ ਸਤਮ ਤੇ ਪਾਉਂ
1: ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਬਾਦਮ
0: ਜੈ ਬਰੀਏ ਮਰਨ ਕਾਲ ਕਾ ਤਰਾਸਨ ਬਰੀਏ
1: ਜੋ ਸਦਾ ਹਮਾਰੇ ਪੱਛਾ ਸਿਰਿਆ ਸੋ ਜੋ ਕਰਿਓ
0: ਰਾਖ ਲਿਓ ਮੈਂ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ
1: ਦੀਨ ਬਲ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ
0: ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸ਼ਿਵ

0: ਸਭ ਜਗਤ ਬਣਾਇਓ, ਦੇਵ ਦੈ ਜਛਨ ਉਪਜਾਇਓ,
1: ਆਦੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ,
0: ਨਮਸਕਾਰ ਤੁਸੀਂ ਕਹੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ,
1: ਸ਼ਿਵ ਗੁਣ ਸੁਖ

0: ਸ਼ਾਮ
1: ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਕਹਿ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ
1: ਨਾਨਕ ਤੈ ਸੁਖ ਵਾਦਿਤ ਘਰਿਆ ਨਾ ਦਵਾਜੀ
0: ਸਾਚੀ ਲਵੈ ਬਿਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਵੈ ਵਾਚੋ ਕਿਆ ਕਰੇ ਬੇਚਾਰਿਆ
1: ਸਮਰੱਥ ਕੋਈ ਨਾ।

0: ਮੂਰਤੀ ਕਿਰਪਾ ਕਰੇ ਪਿਆਰਿਆ
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਮੁਤਟਾ ਦਿਨ ਕਾ ਸ਼ਬਦ ਸੱਚੈ ਸਵਾਰਿਆ
1: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਸੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ
1: ਇਕ ਭਰਮ ਭੁੱਲੈ ਫਿਰੈ ਦੈਨ ਸਿਕ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੈ
1: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੈ
0: ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ
1: ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ
0: ਧੰਨ ਸਭ ਸੌਂਗੁਰ ਕੋ ਹੁਕਮ।

0: ਤੇਰਾ ਨਾਲੇ
1: ਨਾਨਕ ਮਾਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਪਾ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ
1: ਆਖਾ ਤਾਂ ਵੇਖਾ ਸਭ ਤੂੰ ਹੈ ਜਨ ਜਗ ਤੂੰ ਪਾਇਆ
0: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਮੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ
0: ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
1: ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ
1: ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ
0: ਕੰਨਿਓ ਤਿੱਖੀ ਵਾਲ ਨਿੱਕੀ ਏਤ ਮਾਰਗ
1: ਗੁਰ ਪ੍ਰਸਾਦੀ ਜਿਨੀ ਆਪ ਜਹਿਰ ਵਾਸਨਾ ਸਮਾਣੀ
0: ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
1: ਜਲਾਏ ਤੇ

0: ਸੁਖ ਪਾਵੇ
1: ਸਾਹਿਬ ਜੋ ਭਾਵੈ ਤਵੈ ਚਲਾਵੈ
0: ਸੋਹਿਲਾ ਸ਼ਬਦ ਸੁਹਾਵਾ ਸ਼ਬਦੋ
1: ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਲਾਇਆ
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿਨੀ ਹਰ
1: ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਵਾਇਆ
1: ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਉਪਜੈ ਬਿਨ ਸਹਿਜੈ ਸਹਿਸਾ ਨਾ
0: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਉਮਲੀ ਨੇ ਕਦ ਸੰਜਮ ਧੋਤਾ ਜਾਏ
0: ਮਨ ਤੋਂ ਬਹੁ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ
1: ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਰਿਆ
1: ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
0: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਰਿਆ
1: ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ
0: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਪਹੁੰਚੇ ਨਾਹੀ ਮਨ ਸਾ ਸੱਚ ਸਮਾਣੀ
0: ਜਨਮ ਰਤਨ ਜਿਨੀ ਖੱਟੇ

0: ਗੁਰ ਕੇ ਚਰਨ ਹਿਰਦੇ ਧਿਆਇ ਅੰਤਰ ਆਤਮਾ ਸੰਭਾਲੇ
1: ਆਪ ਸਾਠ ਸਦਾ ਰਹਿ ਪਾਨੇ ਗੁਰ ਬਿਨ ਅਵਰ ਨਾ ਜਾਣੈ ਹੋਏ
0: ਸੋ ਸੰਤੋ ਸੋ ਸਖ ਸਨਮੁਖ ਹੋਏ
1: ਜੇਕੋ ਗੁਰਦੇ ਬੇਮੁਖ ਹੋਵੇ ਬਿਨ ਸਤ ਗੁਰ ਮੁਕਤ ਨਾ ਪਾਵੇ
0: ਆਪਣਾ ਉਰਥਾ ਕੋਈ ਪੁੱਛੋ ਬਵੇਕੀਆਂ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤ ਗੁਰ ਮੁਕਤ ਨਾ ਪਾਵੇ
0: ਮੁਕਤ ਪਾਇ ਲਾਗ ਚਰਣੀ ਸਤ ਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤ ਗੁਰ ਮੁਕਤ ਨਾ

0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਸੁਣਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ,
0: ਕਹਿ ਨਾਨਕ ਸਤਿਗੁਰੂ ਵਾਜੋ ਹੋਰ

0: ਗੁਰਮੁਖ ਸਹਿਬ ਜਾਈ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਜਿਸਨੂੰ ਆਪ ਕਰੀ ਸੁਹੂਵਾ ਇਕ ਸਿਉ ਲਿਵ ਲਾਈ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸ਼ਾਸਤਰ ਪੁੰਨ ਭਾਵ ਵਿਚਾਰ ਦੇ ਤੱਤੈ ਸਾਰ ਨਾ ਜਾਣੀ
1: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ
0: ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
1: ਕਿਰਪਾ ਤੇ ਸੀ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਸੁਤਾ ਤਪਾ ਜਿਸਨਵਾਨ ਦਿਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਧਰ ਮਹਿ ਪ੍ਰਤਪਾਰ ਕਰੇ ਸੋ ਕਿਉਂ ਮਨੋ ਵਿਸਾਰੀਐ
0: ਸਾਰੀ ਵਰਦਾ ਤਜ ਅਗਨਮਯ ਆਹਾਰ ਪਹੁੰਚਾਵੇ
1: ਉਸਨੂੰ ਕਿਹੋ ਪੋਹੇ ਨ ਸਕੀ ਜਿਸਨੂੰ ਆਪਣੀ ਲਿਵਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
1: ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ
0: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇਕੋ ਜਿਹੀ ਕਰਤੇ ਖੇਲ ਰਜਾਇਆ
0: ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
1: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਤਰ ਵਿਸਰੈ ਉਪਜੈ ਭਾਉ ਦੂਜਾ ਲਾਇਆ
1: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ
0: ਹਰਿ ਆਪੋ ਮੁੱਲ ਕੈ ਮੁੱਲ ਨਾ ਪਾਇਆ ਜਾਈ
1: ਮੁੱਲ ਨਾ ਪਾਇਆ ਜਾਏ ਕਿਸੇ ਵੇਟੋ ਰਹੇ ਲੋਕ ਵਿਲ ਲਾਏ
0: ਐਸਾ ਸਤਿਗੁਰ ਜੀ ਮਿਲੇ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਈ
1: ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ
0: ਹਰਿ ਆਪੋ ਮੁੱਲ ਕੈ ਭਾਗਤ ਨਾ ਕੇ ਨਾਨਕ

0: ਅੰਗਸ ਰਾਚ ਰਹੀ ਤੇਰੀ ਪਿਆਸ ਨਾ ਜਾਏ।
1: ਜਾਏ ਹੋਰਤ ਕੀਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ।
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਨਾ ਤਿਸ ਨਾਲ ਆ ਗਏ ਆਏ।
1: ਹੋਰ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ।
0: ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨੈ ਆਏ।
1: ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ।
0: ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਤੇ ਮਾਤਾ ਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ।
0: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਗਾਓ ਮੰਗਲ ਅਤਿ ਸਖੀਏ ਸੋਗ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਹੈ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ।
1: ਸਰੀਰਾ ਮੇਰੇ ਜਗ ਮਾਏ ਕਹਿ ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।
1: ਜਿਨ ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ।
1: ਨਾਨਕ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨ ਦੇਖੋ।
1: ਹਰ ਬਿਨ ਅਵਰਨ ਦੇਖੋ ਕੋਈ ਨਦਰੀ।

0: ਅੰਮ੍ਰਿਤ
1: ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੇ ਨੂੰ ਪਠਾਈ
0: ਗੁਫਾ ਅੰਦਰ ਰੱਖ ਕੇ ਬਾਜਾ ਪਵਣ
1: ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ

0: ਸੱਚਾ ਸੋਹਿਲਾ ਸੱਚਾ ਘਰ ਗਾਵਹੁ
1: ਸੋਹਿਲਾ
0: ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਗੁਰਮੁਖ ਜਨਾ ਬੁਝਾਵਹੀ
1: ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ
0: ਕਹਿ ਨਾਨਕ ਸੱਚ ਸੋਹਿਲਾ।

ਸ਼ਬਦ ਜਦੋਂ ਬਾਣੀ 'ਚ ਆਉਂਦੇ ਉਹ ਖਾਸ ਧਿਆਨ ਮੰਗਦੇ ਆ, ਸੂਹੀ ਰਾਗ ਦਾ ਨਾਂ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਬਾਣੀ 'ਚ ਕੁੱਲ 17 ਘਰ ਵਰਤੇ ਗਏ ਆ। ਇਹ ਸ਼ਬਦ ਨੂੰ 5ਵੇਂ ਘਰ ਵਿੱਚ ਗਾਉਣ ਦੀ ਹਦਾਇਤ ਗੁਰੂ ਸਾਹਿਬ ਬਖਸ਼ਦੇ ਆ। ਇੱਕ ਓਅੰਕਾਰ ਵਾਹਿਗੁਰੂ ਇੱਕ ਆ, ਉਹਦੇ ਵਰਗਾ ਦੂਜਾ ਨਹੀਂ, ਉਹ ਸਾਰਿਆਂ 'ਚ ਇੱਕ ਜਿਹਾ ਵਰਤ ਰਿਹਾ ਹੈ। ਮਿਲਦਾ ਕਿਵੇਂ ਜੀ? ਸਤਿਗੁਰੂ ਪ੍ਰਸਾਦ ਉਹ ਗੁਰੂ ਕਿਰਪਾ ਨਾਲ ਮਿਲਦੇ ਆ। ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਆ, ਕਹਿਣ ਲੱਗੇ, ਇਹ ਗੁਰੂ ਕੇ ਨਾਮ ਜਪਣ ਵਾਲੇ ਸੰਤ ਜਨੋ, ਮਾਲਕ ਨੇ ਮਿਹਰ ਕੀਤੀ, ਮੈਨੂੰ ਪੂਰਾ ਗੁਰੂ ਮਿਲ ਗਿਆ ਹੈ। ਜਦੋਂ ਪੂਰਾ ਗੁਰੂ ਮਿਲਦਾ ਹੈ, ਮੇਰੀ ਜ਼ਿੰਦਗੀ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਨੇ ਉਹ ਸਾਰੀਆਂ ਪੂਰੇ ਗੁਰੂ ਨੇ ਮਿਟਾ ਦਿੱਤੀਆਂ ਨੇ। ਹਉ ਮਨ ਧਨ ਦੇਵਾਂ ਸਤਿਗੁਰੈ, ਮੈਂ ਮੇਲੇ ਪ੍ਰਭ ਗੁਣ ਤਾਸੇ। ਮੈਂ ਆਪਣਾ ਮਨ ਅਤੇ ਤਨ ਆਪਣੇ ਸਤਿਗੁਰ ਨੂੰ ਭੇਟ ਕਰਦੇ ਹਾਂ। ਮੈਨੂੰ ਸਤਿਗੁਰ ਹੀ ਪਰਮਾਤਮਾ ਪਰਮੇਸ਼ਰ ਦੇ ਦਰ ਅਤੇ ਗੁਣਾਂ ਦੇ ਮਾਲਕ ਨਾਲ ਸਾਂਝ ਬਣਾ ਸਕਦਾ ਹੈ। ਇੱਕ ਬਚਨ ਜੀ 5ਵੇਂ ਪਾਤਸ਼ਾਹ ਜੀ ਦਾ ਦੇਖੋ, ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਹਾਂ। 6 ਗੁਰੂ ਸਾਹਿਬਾਨਾਂ ਦੇ ਬੋਲ, 15 ਭਗਤਾਂ ਦੇ ਬਚਨ, 11 ਭੱਟ ਸਾਹਿਬਾਨ ਅਤੇ 3 ਗੁਰੂ ਕੇ ਸਿੱਖਾਂ ਦੇ ਬੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਨੇ। ਜਦੋਂ ਵੀ ਸਤਿਗੁਰ ਬਾਣੀ ਨੂੰ ਗਾਇਨ ਕਰਦੇ ਹਨ, ਅਕਾਲ ਪੁਰਖ ਪਰਮੇਸ਼ਰ ਦੇ ਦਰ ਤੋਂ ਗੁਰੂ ਨਾਨਕ ਸਾਹਿਬ ਜੀ ਮਰਦਾਨਾ ਸਾਹਿਬ ਨਾਲ ਇੱਕ ਹੀ ਬਚਨਾਂ ਦੀ ਸਾਂਝ ਕਰਦੇ ਆ। ਆਪ ਸੰਗਤ ਨੂੰ ਪਤਾ ਹੋਵੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਮਰਦਾਨਾ ਸਾਹਿਬ ਜੀ ਦੇ ਨਾਲ 47 ਸਾਲ ਦਾ ਸਾਥ ਰਿਹਾ, ਇਕੱਠੇ ਬਾਣੀ ਦਾ ਕੀਰਤਨ ਕਰਨਾ ਅਤੇ ਸੁਣਨਾ। ਪਰ ਇੱਕ ਇਤਿਹਾਸ 'ਚੋਂ ਤੁਸੀਂ ਗੱਲ ਵਾਰ ਵਾਰ ਸੁਣੋਗੇ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੌਜ ਵਿੱਚ ਬਹਿੰਦੇ ਆ, ਉਸੇ ਸਮੇਂ ਸ਼ਬਦ ਕਹਿੰਦੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਇਹਦਾ ਅਰਥ ਆ, ਅਕਾਲ ਪੁਰਖ ਪਰਮਾਤਮਾ ਨੇ ਜਿਹੜੇ ਸੁਨੇਹੇ ਭੇਜੇ ਆ, ਉਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਣੀ 'ਚ ਇੰਨ ਭਿੰਨ ਬਿਆਨ ਕਰ ਦਿੱਤਾ ਹੈ। ਜੋ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰ ਕਹਿ ਰਿਹਾ ਵੀ ਗੁਰੂ ਅਸਲ 'ਚ ਪਰਮੇਸ਼ਰ ਨੂੰ ਮਿਲਾਉਣ ਵਾਲਾ ਇੱਕ ਜ਼ਰੀਆ ਹੈ। ਭਾਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸਿੱਖ ਗੁਰੂ ਪ੍ਰਵਾਨ ਕਰਦੇ ਆ, ਭਾਵੇਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਸਿੱਖ ਮੱਥਾ ਟੇਕਦੇ ਸਨ, ਪਰ ਜਦੋਂ ਵੀ ਗੁਰੂ ਸਾਹਿਬ ਵਿਚਰਦੇ ਸਨ, ਉਦੋਂ ਰੱਬ ਪਰਮੇਸ਼ਰ ਦੀ ਬਾਤ ਹੀ ਸਿੱਖਾਂ ਨੂੰ ਸੁਣਾਉਂਦੇ ਸਨ। ਤੁਸੀਂ ਦੇਖੋਗੇ ਕਦੀ ਕਰਤਾਰਪੁਰ ਸਾਹਿਬ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਨਗਰ ਵਸਾਇਆ ਰਾਵੀ ਦੇ ਕੰਢੇ, ਉਹਨਾਂ ਨੇ ਕਿਤੇ ਵੀ ਬਾਣੀ 'ਚ ਇਹ ਨਹੀਂ ਸ਼ਬਦ ਕਿਹਾ ਵੀ ਗੁਰੂ ਮੈਂ ਹਾਂ। ਉਹ ਜਦੋਂ ਵੀ ਸ਼ਬਦ ਵਰਤੇ ਆ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਰੱਬ ਦੀਆਂ ਬਾਤਾਂ ਕਰਦੇ ਆ, ਪਰ ਹੁਣ ਰੱਬ ਤੱਕ ਪਹੁੰਚਣ ਲਈ ਇੱਕ ਗੁਰੂ ਦੀ ਲੋੜ ਆ, ਜਿਹਨੂੰ ਹਜ਼ੂਰ ਬਾਣੀ 'ਚ ਕਹਿੰਦੇ ਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਜਿੱਦਾਂ ਦਾ ਮੈਂ ਗੁਰੂ ਬਾਰੇ ਸੁਣਿਆ ਸੀ, ਅੱਜ ਮੈਂ ਗੁਰੂ ਨੂੰ ਪ੍ਰਤੱਖ ਵੇਖ ਲਿਆ। ਕੀ ਗੁਰੂ ਬਾਰੇ ਪਤਾ ਲੱਗਾ? ਕਹਿਣ ਲੱਗੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ ਧੁਰੇ ਪਿਆ ਸੰਜੋਗ, ਗੁਰੂ ਉਹਨਾਂ ਨੂੰ ਮਿਲਾਉਂਦਾ ਹੈ ਜਿਨ੍ਹਾਂ ਦੇ ਧੁਰ ਦਰਗਾਹ ਤੋਂ ਮਾਲਕ ਨੇ ਲੇਖ ਲਿਖਿਆ ਹੁੰਦਾ ਹੈ। ਰੱਬ ਤੱਕ ਪਹੁੰਚਣਾ, ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ 'ਚ ਜੁੜਨਾ ਪਏਗਾ। ਗੁਰੂ ਹੈ ਕੌਣ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। 1532 ਨੂੰ ਭਾਈ ਸਾਹਿਬ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਆ। ਆਪ ਸੰਗਤ ਨੂੰ ਪਤਾ ਹੋਵੇ, ਪਹਿਲੇ 2 ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਪਹਿਲਾ ਸ਼ਬਦ ਗੁਰੂ ਦੀ ਰਸਨਾ ਤੋਂ ਨਹੀਂ ਸਿੱਖ ਦੀ ਰਸਨਾ ਕੋਲੋਂ ਸੁਣਿਆ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਅਤੇ ਆਦਿ ਕਾਲ ਤੋਂ ਗੁਰੂ ਨੇ, ਉਹਨਾਂ ਨੂੰ ਗੁਰਿਆਈ ਸੰਸਾਰਿਕ ਤੌਰ 'ਤੇ ਨਹੀਂ ਮਿਲੀ, ਉਹ ਰੱਬ ਦੇ ਘਰ ਵਿੱਚੋਂ ਗੁਰੂ ਬਣ ਕੇ ਦੁਨੀਆ 'ਚ ਪ੍ਰਗਟ ਹੋਏ ਆ। ਗੁਰੂ ਅੰਗਦ ਸਾਹਿਬ ਪਾਤਸ਼ਾਹ ਪਹਿਲਾ ਸ਼ਬਦ ਸੁਣਦੇ ਆ ਸਿੱਖ ਭਾਈ ਜੋਧ ਜੀ ਦੀ ਰਸਨਾ ਦੇ ਕੋਲੋਂ, ਬਾਬਾ ਅਮਰਦਾਸ ਜੀ ਦੇ ਰੂਪ 'ਚ ਸਤਿਗੁਰ ਸ਼ਬਦ ਸੁਣਦੇ ਆ ਆਪਣੀ ਨੂੰਹ ਰਾਣੀ ਬੀਬੀ ਅਮਰੀ ਅਮਰੋ ਜੀ ਕੋਲੋਂ। ਜਦੋਂ ਭਾਈ ਜੋਰ ਜੀ ਬਾਣੀ ਦਾ ਇੱਕ ਸ਼ਬਦ ਪੜ੍ਹ ਰਹੇ ਸਨ,
ਅੰਮ੍ਰਿਤ ਵੇਲੇ ਉਹ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਪਿਆ, ਜਿਤ ਸੇਵੇ ਹੈ ਸੁਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ, ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਇਹ ਇਤਿਹਾਸਕ ਬੋਲ ਨੇ ਜਿਹੜੇ

ਅੱਜ ਵੀ ਸਾਂਭੇ ਹੋਏ ਆ। 1532 ਨੂੰ ਸਫ਼ਰ ਆਰੰਭ ਹੋਇਆ। 1547 ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਲਹਿਣਾ ਜੀ ਦੇ ਜੀਵਨ ਨੂੰ ਬਦਲਾ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਥਾਪ ਦਿੱਤਾ। ਪੂਰਾ ਗੁਰੂ ਹੀ ਪਰਮਾਤਮਾ ਪਰਮੇਸ਼ਰ ਦੇ ਦਰ ਦੀ ਸਿੱਖ ਦੀ ਸਾਂਝ ਬਣਾ ਸਕਦਾ ਹੈ। ਤੁਹਾਨੂੰ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ ਮੇਰਾ ਗੁਰੂ ਧਾਨਾ ਜੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ, ਮੈਨੂੰ ਰੱਬ ਪਰਮੇਸ਼ਰ ਦੇ ਦਰ ਦੇ ਬਾਰੇ ਸੋਝੀ ਬਖਸ਼ਦਾ ਹੈ। ਜਿੰਨੇ ਵੀ ਬੋਲ ਬਾਣੀ 'ਚ ਦਰਜ ਨੇ, ਸਾਨੂੰ ਇੱਕ ਇੱਕ ਬੋਲ ਰੱਬ ਦੇ ਘਰ ਦਾ ਸੁਨੇਹਾ ਦੇ ਰਿਹਾ ਹੈ। ਕਿਵੇਂ ਰੱਬ ਨਾਲ ਮਿਲਣਾ, ਕਿਵੇਂ ਹਜ਼ੂਰ ਬਾਣੀ 'ਚ ਵਾਰ ਵਾਰ ਕਹਿਣਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਜਿੰਨੇ ਵੀ ਬੋਲ ਬਾਣੀ 'ਚ ਕਹੇ ਗਏ, ਰੱਬ ਪਰਮੇਸ਼ਰ ਦੇ ਦਰ 'ਤੇ ਸਿੱਖ ਨੂੰ ਜੋੜਨ ਦਾ ਯਤਨ ਕੀਤਾ ਗਿਆ ਹੈ। ਹਜ਼ੂਰ ਕਹਿੰਦੇ ਆ, ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਆ, ਉਹਨਾਂ ਨੂੰ ਹਰੀ ਪਰਮਾਤਮਾ ਪਰਮੇਸ਼ਰ ਦੀ ਬਖਸ਼ਿਸ਼ ਮਿਲਦੀ ਆ। ਜਨ ਨਾਨਕ ਨਾਮ ਵਿਗਾਸੇ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦੇ ਅੰਦਰ ਵਿਗਾਸ ਖੇੜਾ ਬਣਿਆ ਰਹਿੰਦਾ ਹੈ। ਸ਼ਬਦ ਦੇ ਚਾਰ ਬੰਦ ਨੇ ਜੀ, ਅਖੀਰ ਦਾ ਬੰਦ ਹੋਰ ਸੁਣਿਓ ਜੀ। ਗੁਰੂ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰੇ। ਪਾਏ ਦਾ ਅਰਥ ਹੈ ਪਾ ਲੈਣਾ, ਮਿਲ ਜਾਣਾ। ਐ ਗੁਰੂ ਸੁੰਦਰ ਵਾਹਿਗੁਰੂ ਜੀ, ਮੈਂ ਆਪ ਜੀ ਦੇ ਚਰਨਾਂ ਤੋਂ ਸਦਕੇ ਹਾਂ। ਗੁਰੂ ਸੁੰਦਰ ਮੋਹਨ ਪਾਏ ਕਰੇ, ਮੈਨੂੰ ਪੂਰਾ ਗੁਰੂ ਮਿਲ ਗਿਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਤੇ ਪੂਰੇ ਗੁਰੂ ਨੇ ਪ੍ਰੇਮ ਦਾ ਬਾਣ ਮੇਰੇ ਹਿਰਦੇ ਵਿੱਚ ਮਾਰਿਆ ਹੈ, ਮੇਰੇ ਅੰਦਰ ਨੂੰ ਵਿੰਨ ਲਿਆ ਹੈ। ਇੱਕ ਬਚਨ ਹੈ ਜੀ ਕਬੀਰ ਸਾਹਿਬ ਦੀ ਬਾਣੀ ਦਾ, ਚੇਤੇ ਰੱਖੋ ਬੰਦੇ ਦੀ ਜ਼ਿੰਦਗੀ ਨੂੰ ਸੁੱਖ ਦੇਣਾ ਹੋਵੇ ਉਦੋਂ ਵੀ ਸ਼ਬਦਾਂ ਰਾਹੀਂ ਮਿਲਦਾ ਹੈ। ਬੰਦੇ ਦੇ ਅੰਦਰ ਨੂੰ ਦੁਖੀ ਕਰਨਾ ਹੋਵੇ ਉਦੋਂ ਵੀ ਸ਼ਬਦਾਂ ਰਾਹੀਂ ਦੁਖੀ ਕਰ ਸਕੋਗੇ। ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ, ਆਪਾਂ ਵਿਚਾਰੀਏ ਇਸ ਗੱਲ ਨੂੰ। ਕਿਸੇ ਬੰਦੇ ਨੂੰ ਸ਼ਾਂਤੀ ਮਿਲਦੀ ਹੈ, ਬੋਲ ਅਸੀਂ ਦੱਸਣਾ ਤੂੰ ਬੋਲਾਂਗੇ, ਅਤੇ ਉਹ ਕਹੇਗਾ ਭਰਾਵਾ ਧੰਨਵਾਦ, ਮੈਂ ਦੁਖੀ ਸਾਂ ਪਰ ਤੂੰ ਮੇਰੇ ਨਾਲ ਸਾਂਝ ਕੀਤੀ, ਮੈਂ ਸੁਖੀ ਹਾਂ ਅੰਦਰੋਂ। ਪਰ ਇੱਦਾਂ ਦੇ ਸ਼ਬਦ ਜਦੋਂ ਕੋੜੇ ਬੋਲ ਬੋਲਦੇ ਹਾਂ, ਅਗਲੇ ਦਾ ਮਨ ਵੀ ਅਸੀਂ ਬੋਲਾਂ ਰਾਹੀਂ ਦਿਖਾਵਾਂਗੇ, ਅਗਲੇ ਨੂੰ ਸੁੱਖ ਚੈਨ ਦੇਣਾ ਅਤੇ ਉਹ ਵੀ ਸ਼ਬਦਾਂ ਰਾਹੀਂ। ਕਬੀਰ ਸਾਹਿਬ ਕਹਿੰਦੇ ਆ, ਮੇਰਾ ਸੱਚਾ ਸਤਿਗੁਰ ਇਸ ਤਰ੍ਹਾਂ ਦਾ ਹੈ। ਕਬੀਰ ਸੱਚ ਹੈ ਸਤ ਕਹਿਣ ਲੱਗੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਮੇਰੇ ਮਾਲਕ ਨੇ ਜਦੋਂ ਪ੍ਰੇਮ ਦਾ ਬਾਣ ਮੇਰੇ ਹਿਰਦੇ ਵਿੱਚ ਮਾਰਿਆ, ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇਜੇ ਛੇਕ। ਮੇਰੇ ਹਿਰਦੇ 'ਚ ਗੁਰੂ ਕਾ ਬਾਣ ਵੱਜਾ ਪਿਆਰ ਦਾ, ਅਤੇ ਮੇਰੇ ਹਿਰਦੇ 'ਚ ਅਕਾਲ ਪੁਰਖ ਜੀ ਤੁਹਾਡੇ ਪ੍ਰਤੀ ਪਿਆਰ ਪੈਦਾ ਹੋ ਗਿਆ। ਐ ਮੇਰੇ ਸੱਚੇ ਸਤਿਗੁਰੂ, ਮੈਂ ਕੁਰਬਾਨ ਹਾਂ, ਮੈਂ ਗੁਰੂ ਨੂੰ ਮਿਲ ਪਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਜਿਸ ਮੇਰੇ ਪੂਰੇ ਗੁਰੂ ਨੇ ਪਿਆਰ ਦਾ ਬਾਣ ਮੇਰੇ ਹਿਰਦੇ ਵਿੱਚ ਮਾਰਿਆ ਹੈ। ਇੱਕ ਬਚਨ ਹੈ ਜੀ ਭਗਤ ਰਵਿਦਾਸ ਸਾਹਿਬ ਜੀ ਦਾ, ਉਹ ਬਚਨ ਕਰਦੇ ਕਹਿਣ ਲੱਗੇ, ਵਾਹਿਗੁਰੂ ਜੀ ਅਸੀਂ ਜਿੰਨੇ ਜੀਵਾਂ ਮੋਹ ਦੀ ਫਾਹੀ ਵਿੱਚ ਬੱਝੇ ਹਾਂ, ਪਰ ਜਦੋਂ ਅਸੀਂ ਤੁਹਾਨੂੰ ਸਿਮਰਦੇ ਹਾਂ ਤਾਂ ਅਸੀਂ ਮੋਹ ਦੀ ਫਾਹੀ ਤੋਂ ਬਚ ਜਾਂਦੇ ਹਾਂ। ਪਰ ਜਦੋਂ ਮੇਰੇ ਮਾਲਕ ਅਸੀਂ ਤੈਨੂੰ ਯਾਦ ਕਰਦੇ ਨਾ, ਤੂੰ ਮੋਹ ਦੀ ਫਾਹੀ 'ਚ ਤਿੰਨੀ ਬੱਝਾ, ਪਰ ਵਾਹਿਗੁਰੂ ਜੀ ਤੈਨੂੰ ਅਸੀਂ ਪ੍ਰੇਮ ਵਿੱਚ ਮੰਨ ਲਿਆ ਹੈ, ਅਤੇ ਅਸੀਂ ਤਾਂ ਤੈਨੂੰ ਯਾਦ ਕਰਕੇ ਬਚ ਗਏ ਹਾਂ, ਪਰ ਸਾਨੂੰ ਯਕੀਨ ਹੈ ਸਾਡੇ ਪਿਆਰ ਦੇ ਵਿੱਚੋਂ ਤੁਸੀਂ ਬਾਹਰ ਕਦੇ ਨਿਕਲ ਨਹੀਂ ਪਾਓਗੇ। ਉਹ ਬਚਨ ਵਰਤਦੇ ਆ, ਜੋ ਹਮ ਬੰਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬੰਧੇ, ਆਪਣੇ ਛੁੱਟਣ ਕੋ ਯਤਨ ਕਰੋ। ਅਸੀਂ ਤਾਂ ਛੁੱਟ ਗਏ ਤੈਨੂੰ ਯਾਦ ਕਰਕੇ, ਪਰ ਤੂੰ ਹੁਣ ਆਪਣੇ ਛੁੱਟਣ ਦਾ ਯਤਨ ਕਰ ਲੈ। ਕਹਿਣ ਲੱਗੇ, ਹਮ ਛੂਟੇ ਤੁਮ ਆਰਾਧੇ, ਮੇਰੇ ਵਾਹਿਗੁਰੂ ਪਰਮੇਸ਼ਰ ਤੈਨੂੰ ਜਪ ਕੇ ਅਸੀਂ ਮੋਹ ਦੀ ਫਾਹੀ ਤੋਂ ਛੁੱਟ ਗਏ ਹਾਂ, ਪਰ ਅਸੀਂ ਤੈਨੂੰ ਪਿਆਰ ਵਿੱਚ ਮੰਨ ਲਿਆ, ਤੂੰ ਸਾਡੇ ਤੋਂ ਛੁੱਟ ਨਹੀਂ ਸਕੇਗਾ। ਸੱਚ ਹਕੀਕਤ ਇਹ ਆ, ਦੁਨੀਆ ਰੱਬ ਪਰਮੇਸ਼ਰ ਨੂੰ ਵਸ ਕਰਨਾ ਚਾਹੁੰਦੀ ਆ, ਪਰ ਜਿਹੜੇ ਰੱਬ ਪਰਮੇਸ਼ਰ ਦੇ ਪਿਆਰੇ ਭਗਤ ਨੇ ਉਹਨਾਂ ਦੇ ਹਿਰਦੇ 'ਚ ਰੱਬ ਦੀ ਯਾਦ ਹੈ, ਰੱਬ ਵਸ ਹੋਇਆ ਅਤੇ ਕੇਵਲ ਭਗਤਾਂ ਕੋਲੋਂ। ਉਹ ਬਚ

ਮਹਲਾ ਪਹਿਲਾ ਸੱਚੀ ਤੇਰੀ ਖੰਡ ਸੱਚੀ ਬ੍ਰਹਮੰਡ ਸੱਚੀ ਤੇਰੀ ਲੋ ਸੱਚੇ ਆਕਾਰ ਸੱਚੀ ਤੇਰੇ ਕਰਨ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ

ਸਮਾਧ ਅਗਨੀ ਖੇਡਿਆ ਵਿਡਾਣੀ, ਸਮਾਧ ਧਰਤੀ ਸਮਾਧ ਖਾਣੀ, ਸਮਾਧ ਸੰਜੋ ਸਮਾਧ ਵਜੋ, ਸਮਾਧ ਭੁੱਖ ਵੀ ਸਮਾਧ ਭੋਗ, ਸਮਾਧ ਸਿਵਤ ਸਮਾਧ ਸਲਾਹ, ਸਮਾਧ ਸਮਾਧ ਰਾਹ, ਸਮਾਧ ਨੇੜੇ ਸਮਾਧ ਦੂਰ, ਸਮਾਧ ਦੇਖਿਆ ਹਾਜ਼ਰਾ।

ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆਰ ਕੁਦਰਤ ਜਤ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਾਹੀਂ ਪਾਕ ਨਾ

ਨਾਨਕ ਨਿਰਪੰਦ ਨਿਰੰਕਾਰ ਕਿਤੇ ਰਾਮ ਰਵਾਲ, ਕਿਤੇ ਕਨ ਕਹਾਣੀਆਂ, ਕਿਤੇ ਬੇਦ ਵਿਚਾਰ, ਕਿਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ।

ਹਉਂ ਚ ਖੱਟਿਆ ਹਉਂ ਚ ਗਿਆ ਹਉਂ ਸਚਿਆਰ ਕੁੜਿਆਰ ਹਉਂ ਸਚਿਆਰ ਕੁੜਿਆਰ ਵਿਚਾਰ ਹਉਂ ਚ ਪਾਪੁਨ ਵਿਚਾਰ ਹਉਂ ਵਿੱਚ ਨਰਕ ਸੁਰਗੇ ਅਵਤਾਰ ਹਉਂ ਚ ਹੱਸਿਆ ਹਉਂ ਚ ਰੋਵੈ ਹਉਂ ਚ ਫਰੀਆ ਹਉਂ ਚ ਧੋਵੈ ਹਉਂ ਜਾਤੀ ਜਨ ਸਿੱਖ ਹੋਵੈ।

0: ਸਮਸਤ ਤਿਸ ਤਿਸ ਦੀ ਬਾਣਿਆ ਪਹਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ।
1: ਲਖ ਨੇਕੀਆਂ ਚੰਗਿਆਈਆਂ ਲਖ ਪੁਨਾ ਪ੍ਰਭਾਉ ਲਖ ਤਪ ਪ੍ਰਤੀਰਥਾਂ ਸਹਿਜੋਗ ਬੇਬਾਉ ਲਖ ਸੁਰਤਨ ਸੰਗਰਾਮ ਛੁੱਟੇ ਪ੍ਰਾਉ ਲਖ ਸੁਰਤੀ ਲਗਿਆ ਤਿਣ ਪੜੀਆ।

ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰੈ ਸੇ ਜਨ।

ਸਮਰਥ ਅਸ਼ਟਪਦੀ ਜਹ ਮਾਤ ਪਿਤਾ ਸੁਧ ਮੀਤ ਨ ਪਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜਹ ਮਾਂ ਭਿਆਨ ਦੂਰ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੈ ਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਿਕ ਪੁਨਚਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕ੍ਰੋਧੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਗਾਵੈ ਜੇ ਮਾਰ ਗੇ ਜਾਤ ਕੇਲਾ ਤਾਂ ਹਰ ਨਾਮ ਸੰਗ ਸੋਹੇ ਸੁਹੇਲਾ ਐਸਾ ਨਾਮ ਮਨਸ ਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ

ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੜਘੜ ਚੀਨਾ, ਮਨ ਉਪਨੇ ਤੇ ਬੁਰਾ ਮਿਟਾਨਾ, ਭੇਖਾ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਮ ਸਮ

ਸਮਾਨ ਕਰਨ ਕਰਾਵਨ ਹਰ ਸੁਵਾਮੀ ਸਗਲ ਕਡਾਂ ਕੇ ਅੰਤਰ ਜਾਮੀ ਆਪਣੀ ਕਦਮ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰੇਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਦੇ ਉੱਤਮ ਥਾਨ ਨਾਨਕ ਜੇ ਕਟ ਬਸੈ ਹਰ ਨਾਮ ਸ਼ਲੋਕ

ਰਹਿ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹੋ ਤੋ ਨਾਨ ਸੀਜੈ ਜੇ ਪ੍ਰਸਾਦ ਦਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘ ਸੈਨ ਜੇ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਭਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੈ ਤਿਆਗ ਵਸਨ ਰਚਨਾ ਐਸੇ ਦੁਖ ਮੁੜੰਦ ਬਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨਹਾਰ ਤਿਸਿਓ

ਸਥਾਨ ਜੇ ਸਹਿਬ ਸਾਰੇ ਮੁਗਦ ਜਾਨ ਸਦਾ ਸਦਾ ਭੁੱਲ ਨਹਾਰ ਨਾਨਕ ਰੱਖ ਨਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਾਨ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪੁਤਾਰੈ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਨ ਜਾਤ ਲੋਕ ਵਿਚਾਰਾ ਕਦੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਏ ਕਛ ਕਰੈ ਛਪਾਇਆ ਬਾਹਰ

ਆਇਆ ਅਗੰਤ ਛਾਪਨੀ ਦੇ ਰਾਸ ਖਾਤ ਪੀਤ ਬਰਤੈ ਨੰਦ ਉਲਾਸ ਆਪਣੀ ਮਾਨ ਕਛ ਬਾਰਸ਼ਾ ਲੇਹ ਅਗਿਆਨੀ ਮਨ ਰੋਸ਼ ਕਰੇ ਆਪਣੀ ਪ੍ਰਤੀਤਾ ਪਿਖੋ ਵੈ ਬੁਰਸ ਕਾ ਵਿਸ਼ਵਾਸ ਨ ਹੋ ਵੈ ਜਿਸਕੇ ਬਸਤ।

ਮਿਲ ਸਹਿ ਮਨ ਪਛਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਹੋ ਤਾਂ ਦੰਦਾਰ ਬਟਾਉ ਸੋ ਜਉ ਲਾਵੈ ਨਹਿ ਤਾ ਕੋ ਹਾਥ ਨ ਆਵੈ ਕਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਾ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਧਨ ਧਨ ਕੁਟੰਬ ਸਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੁਵ ਮੋਹ ਵਿਮਾਨ ਮਿਥਿਆ ਪਸੂ ਪ੍ਰਕਰਤ ਗੁਮਾਨ ਅਸਤਿ ਭਗਤ ਸਾਧ ਕੀ ਸ਼ਰਨ ਨਾਨਕ ਜਪ ਜੋ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਵ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰਿ ਰੂਪਾਦ ਮਿਥਿਆ ਰਸਨਾ ਭੋਜਨਨ ਸਵਾਦ।

ਤਨ ਤਨ ਤੇਜਨ ਜੇ ਧਨ ਤਨ ਤੇਜਨ ਜੇ ਘਟ ਬਸਿਓ ਹਰ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਛਵਰ ਕਮਾਉ।

ਭੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੈ ਤਿਆਗ ਅਵਰ ਕਰ ਤਿਸੈ ਤਿਆਗ ਕਤਬ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈਜੈ ਮਨ ਅਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ

ਸਤਿਗੁਰੂ ਸਿੱਕੇ ਬੰਧਨ ਕਾਟੇ, ਗੁਰ ਕਾ ਸਿੱਖ ਪੁਕਾਰ ਤੇ ਹਾਟੇ। ਸਤਿਗੁਰੂ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਉਡਪਾਗੀ ਹੇ। ਸਤਿਗੁਰ ਸਿਕਾਤ ਪਲਤ ਸਵਾਰੇ ਨਾ, ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆ ਗਿਆ ਮਨ ਮੈਂ, ਸੇ ਆਪਸਕੋ ਆਪਸਕੋ ਕਰ ਕਿਸ਼ਨ ਜਨਾਵੇ। ਹਰਿ ਨਾਮ ਰਿਜ ਸਤਿਆਵੇ ਮਨ ਵਿੱਚ, ਸਤਿਗੁਰ ਕੇ ਪਾਸ ਤੇ ਸੇਵਕ ਕਾਜ ਰਾਸ। ਸੇਵਾ ਕਰਤ ਹੋਏ ਨੇ ਕਾਮੀ, ਜਿਸ ਕੋ ਹੋਤ ਪ੍ਰਾਪਤ ਭਾਵੀ, ਆਪਣੀ ਕਿਰਪਾ ਜੀ ਸਾਹਿਬ ਕਰੀ ਨਾ। ਸੋ ਸੇਵ ਗੁਰ ਕੀ ਬਤਲੇ, ਵਿਸ ਵਿਸਵੇ ਗੁਰ ਕਾ ਮਨ ਮਾਨੇ। ਸੋ ਸੇਵ ਪਰਮੇਸ਼ਰ ਗਤ ਜਾਣੇ, ਸੋ ਸਤਿਗੁਰ ਜਿਸਰ ਦੇ ਅਰਨ ਆਉਨ ਕੁਬਾਰ। ਗੁਰ ਕਾ ਬਲਜਾਵ ਸਰਮਧਾਨ ਜੀ ਕਥਾ ਤਾਟ ਪੈਰ ਪਾ ਬ੍ਰਹਮ ਗ੍ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ। ਇੱਕ ਆਪਣੇ ਕਸ਼ ਪਰਮ ਸਹਿ ਸਿਆਣ ਪਲਿਆ ਨਾ ਜਾਈਏ, ਨਾਨਕ ਐਸਾ ਗੁਰੂ ਭਾਗੀ ਪਾਈ ਐਸਾ ਪੁੱਲ ਦਸਨ ਪੇਕ ਪਨੀਤ ਪਰਸ ਚਰਨ ਕਤਨ ਜਨਮਣ ਰੀਤਾ। ਪੇਟਤ ਸੰਗ ਰਾਮ ਗੁਣ ਰਵੈ, ਸਪਾਰ ਬ੍ਰਹਮ ਕੀ ਦਰਗੇ ਗਵੈ। ਸੁਨ ਕਰ ਵਚਨ ਕਰਨ ਅਕਾਨੇ, ਮਨ ਸੰਤੋ ਕਾਤਮ ਪਤਿਆ ਨੇ। ਪੂਰਾ ਗੁਰਾ ਕੁਜਾਕਾ ਮੰਤਰ ਮਦਿਸ਼ਟ ਪੇ, ਕੋਈ ਸੰਤ ਗੁਣ ਬਿੰਦ ਕਿੰਪਨੀ ਪਾਏ, ਨਗ ਜਸ ਪਤ ਸੁਲੇ ਮਲਾਏ। ਜੇ ਵਾਹਿ ਕੁਸ ਤਿਆ ਨੇਕ ਸਤਪੁਰਖ ਪੂਰਨ ਵਵੇ, ਕਾਹੁ ਬੋਲਾਂ ਪੁੱਛ ਪ੍ਰਾਣੀ, ਕੁੰ ਕੁਚ ਪਾ ਨਿਰਬਾਨੀ, ਨਿਰਹਾ ਨਿਰਵਰਸ ਕੁਦਾਈ, ਤਾਂ ਕੀਮਤ ਕਿੰਨਾ ਪਾਏ, ਭਗਤ ਬੰਦਨਿਤ ਕਰੈ, ਚਰਨ ਕਮਲ ਹਿਰਦੇ ਸਿਮਰੈ। ਸਤ ਬਲਹਾਰੀ ਸਤਿਗੁਰੂ ਆਪਣੇ ਨਾਲ, ਜਿਸ ਪ੍ਰਸਾਦ ਐਸਾ ਪਰ ਐਸਾ ਪ੍ਰਭ ਜਪਣੇ, ਇਹੋ ਹਰਸ ਪਾਵੇ ਜਨ ਕੋਈ, ਅੰਮ੍ਰਿਤ ਪੀਵੇ ਅੰਮ੍ਰਿਤ ਸੋਹੇ, ਇਸ ਪੁਰਖਾ ਨਾ ਕਦੇ ਮਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ। ਆਠ ਪੈ ਹਰ ਕਾ ਨਾਮ ਲਏ, ਸਚ ਦੇ ਸੇਵ ਕੁਦੇ, ਮੋ ਮਾਇਆ ਕੇ ਸੰਗ ਨਾ ਲਏ, ਪੋ ਮਨ ਮੈਂ ਰੱਖ ਕੇ ਹਰ ਹਰੇਕ। ਆਨੰਦ ਕਰ ਦੀ ਪ੍ਰਕਾਸ਼ ਨਾਨਕ ਭਰਮੋ ਦੁੱਖ ਤੈ ਤੇ ਨਾਸੇ ਤੋਂ ਤੁਮਾ ਠੰਡ ਪ੍ਰਦਾਇਨ, ਦੁੱਖ ਨਾਠੇ ਪਾਏ ਜਨਮ ਮਨ ਕੇ ਮਿਟੇ, ਦੇਸੀ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ, ਨਿਰਪਹੁ ਵਸੇ ਸਗਲ ਪਿਆ ਮਨ ਤੇ ਕਹਿਣ ਸਹਿ। ਜਿਸਕਾ ਸਾਥ ਨ ਕਿਰਪਾ ਧਾਰੀ, ਸਾ ਸੰਗਤ ਨਾਮ ਰਾਈ ਸਤ ਪਾਈ ਚੁੱਕੇ, ਪਰਮ ਗੁਣ ਸੁਣ ਨਾਨਕ ਹਾ ਜੋ ਸਰਵਣ ਨਿਰਗੁਣਾ ਸਰਗਨ ਪੀਉ, ਕਲਾ ਧਾਰਨੀ ਸਕਲ ਮੋਹੀ, ਆਪਣੇ ਚਿਤ ਪ੍ਰਭਾ ਆਪਣੇ ਆਪਣੀ ਕਿੰਦ ਆਪੇ ਬਾਏ। ਹਾਰ ਬਿਨ ਦੂਜਾ ਨਾਹੀ ਕੋਈ, ਸਰਵਣ ਤ੍ਰੇ ਕੋ ਸੋਤ ਪੋਤ ਰਵਿਆ, ਰੂਪ ਰੰਗ ਪੈ ਪ੍ਰਕਾ ਸਤ ਕੇ ਸੰਗ, ਰਚਨਾ ਆਪਣੀ ਕੁਲ ਧਾਰਨ ਕੁਮਾਨ ਕੁਲ ਹਾਰੀ। ਸਲੋਕ ਹੈ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਕਲੀ ਸ਼ਾਰ, ਹਰ ਹਰ ਨਾਮ ਕਮਾ ਬਣਾ ਨਾਨਕ ਅਨੁਸਾਰ, ਅਸ਼ਟਪਦੀ ਸੰਚਨਾ ਮਿਲ ਕਰੂ ਵਿਚਾਰ, ਇੱਕ ਸਿਮਰਨਾ ਵਿਧਾਰ, ਉਪਭਾਵ ਸਮੀਤ ਪਸਾਰ, ਉਚਰਨ ਕਮਲ ਮੈਂ ਉਤਾਰ, ਕਾਰਨ ਕਾਰਨ ਸੁਪਰ ਸਮਰੱਥ ਤਰੀਕੇ ਗਹੁਨਾ ਵਰਵੰਤ, ਤਨ ਸੰਚੋ ਭਗਵੰਤ, ਸੰਚਨਾ ਕੰਨ ਬ੍ਰਹਮੰਤ, ਏਕ ਆਸੁਰ ਕੁਨਵਾਏ, ਸਰਵ ਬ੍ਰਹਮਾਂਡ ਮਟ ਜਾਏ, ਜਿਸ ਤਨ ਕੋ ਚਾਰ ਕੁੰਟ ਉਠਤਾਵੇ, ਸੋ ਤਨ ਹਸੀਵਤ ਦੇ ਪਾਵੇ, ਜਿਸ ਸੁਖ ਕੋ ਨਿਤਮਾਸ਼ੇ ਮੀਤ, ਸੋ ਸੁਖ ਸਾਧੋ ਸੰਗ ਪ੍ਰੀਤ, ਜਿਸ ਸੋ ਬਾਕ ਕਰੇ ਭਲੀ ਕਰਨੀ, ਸਾ ਸੋ ਭਜ ਹਰ ਕਿਸਨ, ਕੋਈ ਰੂਪ ਨਾ ਜਾਏ, ਰੂਪ ਮਟੇ ਹਰ ਰੁਖ ਦਲਾਏ, ਸਰਵਣ ਦਾਨ ਮੇਰਾ ਨਾਮ ਦਾਨ, ਜਪ ਨਾਨਕ ਦੁਰਗੇ ਪ੍ਰਮਾਨ, ਮਨ ਪੁਨ ਬੁਧਵਾਰ ਕੇ ਨਾਇ, ਦੈ ਦਿਸਤਾਵਾ ਵਿਤਾਏ, ਦੈ ਦਿਸਤਾਵਤ ਆ ਬਿਠਾਏ, ਤਾਕੋ ਬਿਘਨ ਲਾਗੇ ਕੋਏ, ਜਾਂ ਕਿਰਤੇ ਵਸਿਆ ਸੋਏ, ਕਲਤਾ ਤੇ ਠੰਡਾਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਾਉ ਬਿਣ ਸੇ ਪੂਰਨ ਵਿਆਸ, ਭਗਤ ਪਤ ਪ੍ਰਗਾਸ, ਤਿਤ ਘਰ ਜਾਏ ਵਸੀ ਬਨਾਸੀ, ਕਉ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨ ਮੇਰੇ ਸੁਕਾਚੂ ਕਾਚਾ, ਵਾਗਨ ਮਿਟ ਰਸੀ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨ ਕਾਵੇ ਦਾਰ, ਹਰ ਹਰਨ ਪ੍ਰਾਣੇ ਦਾਰ, ਕੋਣ ਸੀ ਟੁਨਾ ਸਿੰਮ ਸਾਸ ਬੀਤ ਵਿਚਾਰ, ਹਰ ਕੀ ਭਗਤ ਕਰੋ ਮਨ ਲਾਏ, ਮਨ ਮਿਸ਼ਤ ਨਾਨਕ ਫਲ ਪਾਏ, ਸੰਗ ਨਾ ਚਾਲ ਸ ਤੇਰੇ ਤਨਾ, ਤੂੰ ਕਵਲ ਲਪਟਾਵੇ ਮੂਰਖ ਮਨਾ, ਸੂਤ ਪਿੰਤ ਕ੍ਰਮ ਅਰੇ ਵਿਨਤਾ, ਇਨ ਤੇ ਤੂੰ ਕਮਨ ਸੁਨਾਤਾ, ਰਾਜ ਰੰਗ ਮਾਇਆ ਵਿਸਤਾਰ, ਇਨ ਤੇ ਕਹੂ ਕਣ ਛੁਟਕਾਰ, ਹਸ ਸਤੀਰਥ ਅਸਵਾਰੀ, ਝੂਠਾ ਜਮ ਝੂਠ ਪਾ ਸਾਰੀ, ਜਿਨਦੀਏ ਤਿਸ ਪੁੰਜਣਾ ਮਗਾਨਾ, ਨਾ ਅਪਸਾਰ ਨਾਲ ਪਿਸਤਾਨਾ, ਗੁਰ ਕੀ ਮਾਤੂ ਲਿਆ ਨੇ, ਭਗਤ ਨਾ ਬਟੂ ਬੀਸਾ ਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਬੋਲ ਤਿਵਾਰ ਉਚੀਤ, ਚਾਰਣ ਕਮਲ ਰੱਖ ਮਨ ਵਾਹੇ, ਜਨਮ ਜਨਮ ਕਿਲ ਬਖ ਜਾਹੇ, ਆਪ ਜਪ ਮੇਰਾ ਨਾਮ ਜਪਾਵ, ਸੁਨਤ ਗੈਤਰਾ ਤਿਤ ਪਾਵ, ਸਵਰ ਪੁੱਤ ਸਤ ਹਰ ਕੋ ਨਾਵ, ਸਹਿ ਸਭਾਈ ਨਾਲ ਗੁਣ ਗਾਵ, ਗੁਣ ਗਾਵ ਤ੍ਰਿਤ ਸਮੈਲ ਬਿਨਸ ਚਾਹੇ, ਹੋਵੇ ਬਖ ਪੈਰ ਹੋਏ ਚੰਤ ਸਪਸ ਪਸੇ ਸੁਖ ਨਾਸ, ਹੋਹੇ ਅਚਿੰਤ ਵਸੇ ਸੁਖ ਨਾਲ, ਸਾਸ ਗ੍ਰਹਿ ਸਰਨਾਮ ਸੰਭਾਲ, ਸ਼ਾੜ ਸਿਆਨ ਸੰਗਲੀ ਮਨਾ, ਸਾ ਸੰਗ ਪਾਵੇ ਸਚ ਤਨਾ, ਹਾਰ ਪੂੰਜੀ ਸੰਚ ਕਰੋ ਵਿਵਹਾਰ, ਈਹਾ ਸੁਖ ਤਰਗੈ ਜੈਕਾਰ, ਸਰਨਾ ਤਰੇ ਕੋ ਦੇਖ, ਕਉ ਨੰਗ ਟਕ ਮਸਤਕ ਲੇਖ, ਇੱਕੋ ਜਾਪ ਇੱਕੋ ਸਲਾਹ, ਇੱਕ ਸਿਮਰ ਇੱਕੋ ਮਨਿਆ, ਇੱਕ ਉਸਕੇ ਗੁਣ ਗਾਉ ਅਨੰਤ ਮੰਤਰ ਜਾਪੇ, ਇੱਕ ਭਗਵੰਤ ਇੱਕੋ ਇੱਕ ਹਰਿਆਪ, ਪੂਰਨ ਪੂਰੇ ਪ੍ਰਭਿਆਪ, ਅਨਕ ਵਿਸਤਾਰ ਇੱਕ ਤੇ ਭੈ, ਇੱਕ ਰਾਤ ਪ੍ਰਾਸ਼ਤ ਕਹਿ ਮਾਨ ਤਨ ਤਰੀਕ ਪ੍ਰਵਤਾ, ਗੁਰਪ੍ਰਸਾਨ ਚਤਾ ਸਲੋਕ ਹੈ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਣਾਹੀ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਅਸ਼ਟਪਦੀ ਜਾਚ ਜਨ ਜਾਚ ਪ੍ਰਵਧਾਨ, ਕਰ ਕਿਰਪਾ ਦੇਵੂ ਹਰਨਾਮ, ਸਾਚ ਨਾ ਕੀ ਮੰਗ ਤੂਰ, ਪਾਰ ਬ੍ਰਹਮ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵ, ਸਾਸ ਸਾਸ ਪ੍ਰਭ ਤੁਮੇ ਤਿਆਵ, ਚਰਨ ਕਮਲ ਸੁਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤਨੀਤ, ਇਹ ਕੋਟੇ ਕੋ ਆਧਾਰ, ਨਾਨਕ ਮਾਗੇ ਨਾਮ ਪ੍ਰਭ ਸਾਰ, ਪ੍ਰਭ ਦਿਸ਼ਟ ਮਾਸਕ ਹੋਏ, ਅਰਸ ਪਾਵੇ ਵਿਰਲਾ ਕੋਈ, ਜਿਨ ਚਾਖਿਆ ਸੇ ਜਾਂ ਤੁਰਤਾਨੇ, ਪੂਰਨ ਪੁਰਖ ਨੇ ਨਿਲਾਨੇ, ਸੁਪਰ ਪਰੇ ਪ੍ਰੇਮ ਰਸ ਰੰਗ, ਪ੍ਰੀ ਚਾਉ ਸਤਿਕ ਸੰਗ, ਪਰੇ ਸਰਨਾਨ ਸਮ ਤਿਆਗ, ਅੰਤ ਪ੍ਰਕਾਸ਼ ਸੰਧ ਨਿਰਲਾਗ, ਉੜਪਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖੋਏ, ਸੇਵਕ ਮਨਸਾ ਪੂਰੀ ਪਈ, ਸਤਿਗੁਰ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਿਹਾਲ, ਸੇਵਕੀ ਨੂੰ ਸਦਾ ਨਿਹਾਲ, ਬੰਧਨ ਕਾਰ ਜਨਮ ਭਿਆ, ਜਨਮ ਮਰਨ ਦੁੱਖ ਪਰਮ ਗਿਆ,
ਇਚਪੁਨੀ ਸਰਦਾਰ ਸਾਹਿਬ ਪੂਰੀ

ਹਰੇ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਜਾਣਿਆ ਜਾਣ ਲੱਗ ਹਰੇ ਕੇ ਨਾਏ ਤਿਸ ਕੀ ਆਸਨਾ ਫਿਰਤੀ ਜਾਏ ਸੇਵਕੂ ਸੇਵਾ ਬਣਿਆਏ ਹੁਕਮ ਬੂਝ ਪਰਮ ਪਤ ਪਾਈ ਇਸਤ ਪ੍ਰਣੀ ਵਿਚਾਰ ਜਗ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਨਿਧਨ ਪੂਜਾ ਗੁਰ ਕੈ ਪੈ ਰੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਹ ਸੰਗਮਿਤ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤੁਕਰ ਵਿਚਾਰ ਦੁਰਲਭ ਤੇ ਕਰੋ ਉਦਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਓ ਪ੍ਰੰਤਨ ਕਾ ਉਸਿਆ

ਪਲ ਤੋਲੇ ਸਵਾ ਰਾਮ ਨਾਮ ਤਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਸਾਜ ਪ੍ਰਖਿਆ ਮਨ ਤਾ ਨਾਮ ਜਪ ਨਿ ਬੁਲਾਏ ਦੁਖ ਤਰ ਮਨ ਤੇ ਭੋ ਜਾਏ ਸਚ ਵਾਪਾਰ ਕਰੋ ਵਪਾਰੀ ਤਰਕੇ ਨਿਪੇ ਕਿ ਤੁਮਾਰੀ ਕਾ ਟਿਕ ਰਕਮ ਨਮਾਏ ਨਾਨਕ ਪਰ ਨਾ ਆਵੇ ਜਾਏ ਤਿਸ ਤੇ ਗੁਰ ਕਾ ਕੁਜਾਏ ਸੁਭਰ ਉਭਰ ਰੱਖਣ ਹਾਰ ਤਿਆਏ ਨਿਰਭਉ ਜਪੇ ਸਗਲ ਪਉ ਮਿਟਾਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਿਆ ਜਿਸ ਸਰਬ ਰੱਖ ਤਿਸ ਨਾ ਹੀ ਦੁਖ ਨਾ ਜੁਤ ਮਨ ਹਸੂ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰਪ ਠਾਡਾ ਗੁਰ ਸੂਰਾ ਨੰਗ ਤਾਂ ਕਿ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟਾ ਦਰਸ਼ਨ ਪੇਖ ਤੇ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲਤਾ ਸੁੰਦਰ ਰੂਪ ਹੈ ਤਨ ਸਿਵਾ ਸਿਵਕ ਪਰਵਾਨ ਅੰਤਰਜਾਮੀ ਪੁਰਖ ਵਿਦਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਟਨਾਵਤ ਕਾਲ ਮਰ ਪਏ ਬ੍ਰਹਮਪਤ ਪਾਇਆ ਸਾਸੰਗ ਨਾਨਕ ਹਰਤਾਇਆ ਸਲੋਕ ਹੈ ਗਿਆਨ ਅੰਜਨ ਗੁਰ ਦੀਆ ਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਮਿਟਿਆ ਨਾਨਕ ਮਨ ਪ੍ਰਗਾਸ ਅਸਪਦੀ ਸੰਤ ਸੰਗ ਅੰਤਰ ਬਬਡੀਠਾ ਨਾਮ ਪ੍ਰਭ ਕਾ ਲਾਗਾ ਮਿੱਠਾ ਸਗਲ ਸੰਗਰੇ ਕਸ ਕਟਮਾਏ ਹਿਨ ਕਰੰਗ ਨਾਨਕ ਦਿਸ਼ਟਾਏ ਨੌ ਨਿਤ ਅਮਰ ਪ੍ਰਭ ਕਾ ਨਾਮ ਦੇਹੀ ਮੈਸਕਾ ਬਿਸਰਾਮ ਸੁਨ ਸਮਾਦ ਅਨਹਤ ਤੈਨਾਦ ਕਹਿਣਾ ਜਾਹੀ ਚਰਚ ਸਮਾਦ ਤਿਨ ਦੇਖੇ ਜਿਸਾਬ ਤਖਾਏ ਨੰਗ ਦਿਨ ਸੋਜੀ ਪਾਏ ਸੋ ਅੰਦਰ ਸੋ ਬਾਹਰ ਅਨੰਤ ਖੜਕੜ ਵਿਆਪ ਰਿਹਾ ਭਗਵੰਤ ਹੈ ਤਰਨ ਵਾਹੀ ਆਕਾਸ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬਣਤਿਨ ਪ੍ਰਭਤ ਹੈ ਪਾਰ ਬ੍ਰਹਮ ਜੈਸੀਆ ਗਹਿਤ ਸਕਰਮ ਪਵਨ ਪਾਣੀ ਵੈ ਸੰਤਨ ਵਾਹੈ ਚਾਰ ਕੁੰਡ ਤਿਸਤਵਾਏ ਤਿਸਤੇ ਪੁੰਨੀ ਕੁਠਾ ਗੁਰਪਸਾ ਨਾਂ ਸੁਖ ਪਾਉ ਬੀਤ ਪ੍ਰਾਣ ਸਮਰਤ ਮੈਂ ਦੇਖ ਸੱਸੇ ਸੁਰਨ ਕੱਤਰ ਮੈਂ ਇੱਕ ਬਾਣੀ ਪ੍ਰਭ ਕੇ ਸਭ ਕੋ ਬੋਲੇ ਆਪ ਡੋਲਾ ਕਬੂ ਡੋਲੇ ਸਰਬ ਕਾ ਕਲ ਕਿਲੇ ਖੇਲ ਮੋਲਾ ਪਾਈਆਂ ਗੁਣਿਆ ਬੋਲੈ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਸਵਾਮੀ ਉਤਪੋਤ ਹੈ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਨ ਮੈਂ ਵਿਸਾਸ ਹੈ ਸੰਤ ਜਨਾ ਕਾ ਭਿੱਖ ਸਭ ਬ੍ਰਹਮ ਸੰਤਨਾ ਕੇ ਹਿਰਦੇ ਸਭ ਧਰਮ ਸੰਤਨਾ ਸੁਣੋ ਸਭ ਵਚਨ ਸਰਵ ਵਿਆਪੀ ਰਾਮ ਸੰਗਰਚਨ ਜਿਨ ਸਤ ਜਿਨ ਜਾਤਾ ਤਿਸ ਕੀ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਇਸ ਕਮਾਨੇ ਕਰਨ ਕਾਮਨ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਪੀ ਹੋਈ ਨਾਂਗ ਦਸਨ ਦੇਖ ਸਭ ਹੋਈ ਆਪ ਆਪ ਸਤ ਕੇ ਸਭ ਸਤ ਤਿਸ ਪਾਤ ਤੇ ਸਗਲੀ ਉਤਪੱਤ ਤਿਸ ਭਾਵਿਤ ਕਰੇ ਵਿਸਤਾਰ ਤਿਸ ਪਾਤ ਅਹੰਕਾਰ ਅਨਕਾਲ ਕੀ ਨਾ ਜਾਏ ਜਿਸ ਪਾਤ ਸਰੇ ਮਿਲਾਏ ਕਾ ਬਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪੂਰ ਅੰਤਰਗਤ ਜਿਸਾ ਬਣਾਏ ਅੰਤਰਗਤ ਜਿਸ ਆਪ ਜਨਾਏ ਨਾਗਤ ਜਨ ਆਪ ਬੁਝਾਏ ਸਰਪੂਤਾ ਵਰਤਾਰਾ ਸਰਮਲੀਨਾ ਭਿੱਖ ਨਹਾਰਾ ਸਗਲ ਸਮਗਰੀ ਜਾ ਕਾ ਤਨ ਆਪਣ ਜਸ ਆਪੀ ਸੁਨਾ ਆਪਣ ਜਾਣ ਖੇਲ ਬਣਾ ਗਿਆ ਕਾਰੀ ਕੀ ਨੀ ਮਾਇਆ ਸਭ ਕੇ ਮਤਲਬ ਤੋਰਾ ਜੋ ਕਿਸ਼ ਕਣ ਸੋ ਆਪੇ ਕਹੇ ਆਗੇ ਆਵੇ ਆਗੇ ਜਾਏ ਨਾਗ ਤਲੇ ਸਮਾਏ ਸੁਨਾਈ ਬੁਰਾ ਉਰੇ ਕਹੋ ਕਿ ਨੇ ਕਸ਼ਕਰਾ ਆਪ ਲਕਰ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚਤਾ ਸੋ ਸਾਚ ਉਤ ਪੁੱਤ ਆਪਣ ਸੰਗਰਾਚ ਤਾਂ ਕੀ ਕਤਮਿਤ ਕਹੀ ਨਾ ਜਾਏ ਦੂਸਰੋ ਹੀ ਤਾਂ ਸੋ ਜੀ ਪਾਏ ਜਿਸਕਾ ਕੀ ਹੈ ਸਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣ ਸਾਸ ਹੋਏ ਆ ਮਲਾਏ ਲੈ ਪ੍ਰਭ ਸੋਏ ਤ੍ਰਮੰਤ ਕੁਲਵੰਤ ਪਤਵੰਤ ਜੀਵਨ ਮੁਕਤ ਚਸਰਿਤ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪਾਸਾ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਨਾਮਨ ਕਾ ਇਹ ਸੁਹਾਉ ਜਨ ਕੇ ਸੰਗ ਚਿਤਾਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਜਨ ਕੋ ਸਦਾ ਨਮਸਕਾਰ ਸਲੋਕ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਨ ਕਾ ਨਾਹੂ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਪ ਕਾ ਪੀਕ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਤੁਰੇ ਚਿੰਦਾਸਨ ਤਿਆਗੋ ਤਰੰਗ ਸੰਤ ਰੰਗ ਧੂਰ ਮਨ ਮੰਗਾ ਆਪ ਛੁੜ ਬਿਨਤੀ ਕਰੋ ਸਾਹ ਸੰਗ ਗੁਣ ਸਾਗਤ ਰਹੋ ਹਰ ਤਨ ਕੇ ਪਰਲੇ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ ਸਹਿਜਾਨੰਦ ਸਾਹ ਸੰਗ ਪਚ ਪਰਮਾਨੰਦ ਨਰਕ ਨਿਵਾਰੋ ਉਧਾਰੂ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤੋਂ ਨਾਰਾਇ ਨੇਕ ਗੁਰੂ ਜਾ ਕੇ ਰੰਗ ਅਨੇਕ ਪਾਲਤ ਬੋਧ ਦੀਨ ਦਿਆਲ ਪੂਰਨ ਕਿਰਪਾਲ ਸਿਮਰ ਸਿਮਨਾ ਬਾਰੰਬਾਰ ਨਾਨਕ ਜੀ ਕਾ ਉਧਾਰ ਤੁਮ ਸੋ ਸਾਧਕ ਬਚਨ ਲਈ ਕਲਾਰੇ ਤਨ ਸੰਤ ਪਾਤ ਹੋਤ ਉਧਾਰ ਤ੍ਰੇ ਨੁਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੇ ਮਨ ਲਗਾ ਹਰੰਗ ਜੈ ਚ ਸ਼ਬਦਾ ਨਾਥ ਬਾਜੇ ਸੁਣ ਸੁਣ ਕਰੇ ਪ੍ਰਭ ਕਾਜੇ ਪ੍ਰਗਟੇ ਕਪਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੇ ਸਰਨ ਯੁਗ ਸੁਸੁਨੀ ਆਏ ਕਰ ਕਿਰਪਾ ਪ੍ਰਭਾਵ ਲਾਏ ਮਿਟ ਗਏ ਬੈਰ ਪਏ ਸਭ ਰੀਨ ਅੰਮ੍ਰਿਤ ਨਾਮ ਸਾਹ ਸੰਗਲੇ ਸੁਪ੍ਰਸੰਨ ਪੈ ਗੁਰਦੇਵ ਪੂਰਨ ਹੋਏ ਸੇਵ ਕੀ ਸੇਵਾ ਨਿਜਾਲ ਭਗਤੀ ਰਾਤੀ ਰਾਮ ਨਾਮ ਸੁਣੋ ਸੁਣਾ ਕਹਿ

ਕਰ ਪ੍ਰਸਾਦਿਆ ਪ੍ਰਧਾਰੀ ਨਾਨਕ ਨਿਵੇਹ ਕੀ ਪਹਮਾਰੀ ਪ੍ਰਕਿਸ਼ਤ ਕਰੋ ਸਤਮੀਤ ਸਾਵਧਾਨ ਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੇ ਸੋਤ ਨਿਹਾਲ ਜਿਸਮਨ ਵਸੇ ਸੋਤ ਨਿਧਾਨ ਸਰਵਿਸ਼ਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੂਚ ਪਾਏ ਸਥਾਨ ਵਰਨੋ ਵਿਆਵਣ ਜਾਨ ਹਰ ਤਨ ਖਾਟ ਤਿਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੀਮ ਸਾਂਤ ਰਿਦਨਾ ਜੁੱਧ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਧਿਆਨ ਗਿਆਨ ਸ੍ਰੇਸ਼ਠ ਉੱਤਮ ਇਸ਼ਨਾਨ ਚਾਰ ਪਦਾਰਥ ਕੁਲ ਪ੍ਰਗਾਸ ਸਭਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬਿਰਤਾ ਸਮਦਾਸੀ ਇਕ ਤਿਸ਼ਚੇਤਾ ਇਹ ਫਲ ਤਿਸ ਚਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੈ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੀਦ ਵਿਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੂਟ ਅਪਰਾ ਸਾ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਕੇ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੋਹਣੇ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀ ਵਾਹਿਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬਿਨੰਤੇ ਸੁਣ ਪ੍ਰਭ ਮੇਰੇ, ਦੇਸ਼ ਨਾਮ ਕਰ ਆਪਣੇ ਚੇਰੇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੂ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।

ਤੇਰਾ ਕਰਮ ਹੋਏ ਕਿਸ ਸਾਥ ਨਾ ਲਿਤਾ, ਸਿਰ ਉੱਪਰ ਜਮਕਾਲ ਨਾ ਸੂਝਈ ਦੂਜੇ ਪਰਮਿਤਾ, ਫਿਰ ਵੇਲਾ ਹੱਥ ਨ ਆਵੇ ਜਮਕਾਲ ਵਸ ਕੀਤਾ, ਜਿਹਾ ਤੁਰਲਿਖ ਪਾਇਨ ਸੇ ਕਰਮ ਕਮਿਤਾ, ਫਿਰ ਵੇਲਾ ਹੱਥ ਨ ਆਵੇ ਜਮਕਾਲ ਵਸ ਕੀਤਾ, ਜਿਹਾ ਤੁਰਲਿਖ ਪਾਇਨ ਸੇ ਕਰਮ ਕਮਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਨਵੈ, ਜੁਗਾਦ ਗੁਰ ਨਵੈ, ਸਤਿਗੁਰ ਨਵੈ, ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ। ਸਿਮਰੂ ਸਿਮਰ ਸਿਮਰ ਸੁਖਪਾਵੂ, ਕਲ ਕਲਿਸ ਤਨ ਮਾਈ ਬਟਾਵੂ, ਸਿਮਰੂ ਜਾਸਪ ਸੰਵਰ ਏਕੀ, ਨਾਮ ਜਪਤ ਅਗਿਣਤ ਅਨੇਕੈ, ਵੇਦ ਪ੍ਰਾਣ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇਕਾਖਰ, ਕਿਨਕਾ ਜਿਸ ਜੀਵ ਵਸਾਵੈ, ਤਾਂ ਕਿ ਮੈਂ ਮਗਣ ਨਾ ਆਵੈ। ਕਾਖੀ ਏਕੇ ਦਸ ਤੁਹਾਰ, ਨਾਨਕ ਗੁਣ ਸੰਗ ਮੋਹੇ ਦਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬਣਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛੁ ਵਿਘਨ ਲਾਗੈ, ਪ੍ਰਭ ਕੇ ਸਿਮਰਨ ਦਿਨ ਜਾਗੈ, ਪ੍ਰਭ ਕੇ ਸਿਮਰਨ ਪਹੁ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕੇ ਸੰਗ, ਸਰਵਣ ਦਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿਧਾ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧਾ, ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਣਸੇ ਦੂਜਾ, ਪ੍ਰਭ ਕੇ ਸਿਮਰ ਤਿਰਥ ਸਰਾਣੀ, ਪ੍ਰਭ ਕੇ ਸਿਮਰਨ ਦਰਗੇ ਮਾਨੇ, ਪ੍ਰਭ ਕੇ ਸਿਮਰਨ ਹੋਈ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰ ਜਨਾਬ ਸਮਰਾਏ, ਨਾਂਗਤਾ ਕੋ ਲਾਗੂ, ਨਾਂਗਤਾ ਕੇ ਲਾਗੂ ਪਾਏ, ਪ੍ਰਭ ਕਾ ਸਿਮਰ ਸਭ ਤੇ ਉੱਚਾ, ਪ੍ਰਭ ਕੇ ਸਿਮਰ ਉਦਰੇ ਮੂਚਾ, ਪ੍ਰਭ ਕੇ ਸਿਮਰ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ, ਪ੍ਰਭ ਕੇ ਸਿਮਰਨ ਨਾ ਹੀ ਜਮਤਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦਵਾਏ ਸਮਾਏ, ਪ੍ਰਭ ਜੀ ਬਸੇ ਸਾਧ ਕਿਰਸ ਨਾ, ਨਾਨਕ ਜਨਕਾ ਦਾਸ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੈ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੂਤਾ ਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੈ, ਪ੍ਰਭ ਕੋ ਸਿਮਰੇ ਸਿਸਕਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸੀ, ਸਿਮਰਨ ਤੇ ਲਾਗੇ ਜਨੇ ਆਪਦੇ ਅੱਲਾ, ਨਾਨਕ ਜਨ ਕੇ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰਪਕਾਰੀ, ਪ੍ਰਭ ਕੋ ਸਿਮਰੇ ਤੇ ਸਤਬਲਾਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤੇ ਸੁਖ ਪਹਾਵੈ, ਪ੍ਰਭ ਕੋ ਸਿਮਰੇ ਤੇ ਆਤਮ ਜੀਤਾ, ਪ੍ਰਭ ਕੋ ਸਿਮਰੇ ਤੇ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤੇ ਰਣਦ ਕਨੇਰੀ, ਪ੍ਰਭ ਕੋ ਸਿਮਰੇ ਵਸਿਆ ਰਣੇਰੇ, ਸਿੰਧ ਕਿਰਪਾ ਤੇ ਅਣ ਦਿਨ ਜਾ, ਗੁਰੂ ਨਾਨਕ ਸਿਮਰਨ ਪੂਰੇ ਪਾਗ, ਪ੍ਰਭ ਕੇ ਸਿਮਰਨ ਕਾਰਜ ਪੂਰੈ, ਪ੍ਰਭ ਕੇ ਸਿਮਰਨ ਕਬੂ ਨ ਚੂਰੈ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬਗਾਸਨ, ਪ੍ਰਭ ਕੈ ਸਿਮਰਨ ਅਨਹਤ ਜੁਨਕਾਰੂ, ਸੁਪ੍ਰਭ ਸਿਮਰਨ ਕੰਤ ਨਾ ਪਾਰੂ, ਸਿਮਰੇ ਸੇ ਜਨ ਜਨ ਕੋ ਪ੍ਰਮਿਆ, ਨਾਗ ਤਿੰਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਸਮ ਲਗ ਵਿਦੂ ਪਾਏ, ਹਾ ਸਿਮਰਨ ਪੈ ਸਤ ਜਤੀ ਦਾਤੇ, ਹਾ ਸਿਮਰਨ ਉੱਚ ਨੀਚਾ ਕੁੰਡ ਜਾਤੇ, ਹਾ ਸਿਮਰਨ ਤਾਰੇ ਸਭ ਤਰਣਾ, ਸਿਮਰ ਸਿਮਰ ਹਰ ਕਾਰਨ ਕਰਣਾ, ਹਰ ਸਿਮਰਨ ਕਿਉ ਸਗਲੇ ਘਾਰਾ, ਹਾ ਸਿਮਰਨ ਰਾਮ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰ ਤਨ ਪਾਇਆ ਸਲੋਕ, ਦੀਨ ਦਰਦ ਦੁੱਖ ਪੰਜਣਾ, ਕਟ ਕਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ, ਜੇ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਮਾਂ ਨਾਮ ਤੇਰੇ ਸੰਗ ਸਹਾਈ, ਜਾ ਮਾਂ ਪਿਆਣ ਦੂਤ ਜਮਦਾ ਲੈ, ਤੈ ਕੇਵਲ ਸਮ ਨਾਮ ਸੰਗ ਤੀਰੀ ਚਲੈ, ਜੈ ਮੁਸ਼ਕਲ ਹੋਵੈ ਤਾਂ ਭਾਰੀ, ਹਰ ਕੋ ਨਾਮ ਖਨਵਾਏ ਉਦਾਰੀ, ਅਨਕ ਪੁਨੈ ਚਰਨ ਕਰਤ ਨੀ ਤਰੇ, ਹਰ ਕੋ ਨਾਮ ਕੂੜ ਪਾਪਰ ਹਰੇ, ਗੁਰਮੁਖ ਨਾਮ ਜਪਨ ਵੇਰੇ, ਨਾਨਕ ਪਾਪ ਸੁਖ ਨੇਰੇ, ਸਗਲ ਸਿਸ਼ਟ ਗੁਰਾ ਰਾਜਾ ਦੁਖੀ, ਹਰ ਕਾ ਨਾਮ ਜਾ ਤੁਰ ਸੁਖੀਆ, ਲਾ ਕਰੋੜੀ ਫੰਦਨ ਪਰੈ, ਹਰ ਕਾ ਨਾਮ ਜਪ ਨਿਸਤਰੈ, ਅਨਕ ਮਾਰ ਤਿਖਨਾ ਵਜਾਵੈ, ਹਰ ਕਾ ਨਾਮ ਜਪਤੇ ਅਕਾਵੈ, ਜੇ ਮਾਰਗ ਜਦ ਅਕੇਲਾ ਤੇ ਹਰ ਨਾਮ ਸੰਗ ਹੋ ਸਹਿਲਾ, ਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰੂ ਪਰਮ ਕਰ ਪਾਈਐ, ਛੂਟ ਨਹੀਂ ਕੋਲਕ ਪਾਈ, ਨਾਮ ਜਪਤੇ ਪਾਰ ਪਰਾਹੀ, ਅਨਕ ਬਿਗਣ ਜਿਆ ਸੰਗਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋ ਜਨਮ ਮਰ ਜਾਵ, ਨਾਮ ਜਪ ਪਾਵੇ ਵਿਸਰਾਮ, ਆਉ ਮੈਂ ਲਾਮਲ ਕਬੂ ਨਤੂ ਵੇ, ਹਰ ਕਾ ਨਾਮ ਕੂਟ ਪਾਪ ਕੋ ਵੇ, ਆਸਾ ਨਾਮ ਜਪਨ ਰੰਗ, ਨਾਨਕ ਪਾਈਏ ਸਤਿਕੇ ਸੰਗ, ਜੈ ਮਾਰਗ ਜੇ ਮਾਰ ਕਗਣੇ ਜਾਏ ਨਾ ਕੋ ਸਾ, ਹਰ ਕਾ ਨਾਮ ਬੂਹਾ ਸੰਗ ਤੂ ਸਾ, ਜੈ ਪੈਂਡੇ ਮੈਂ ਅੰਧ ਗਵਾਰਾ, ਹਰ ਕਾ ਨਾਮ ਸੰਗ ਜਿਆਰਾ, ਜਾ ਪੰਤੇ ਰਾ ਕੁਣ ਸਜਾਨੂ, ਹਰ ਕਾ ਨਾਮ ਤੇ ਨਾਲ ਸਾਨੂ, ਜਹ ਪਿਆ ਤੂੰ ਘਾਮ ਤੈ, ਹਰ ਕੇ ਨਾ ਤੂੰ ਪਰਸ਼ਾ, ਮਜੈ ਤ੍ਰਿਖਾ ਮੈਂ ਤੁਜੈ ਕਰਖੈ, ਨਾਨਕ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਬਸਰਾਮ, ਹਰ ਕਾ ਨਾਮ ਦਾਸ ਕੀ ਊਟ, ਹਰ ਕੇ ਨਾਮ ਗ੍ਰਿਜਨ ਕੂਟ, ਹਰ ਹਰ ਸਤਿ ਕਮਾਤ ਪਰਮ ਜਨ ਕੀ ਨੂਦਾਨ,
ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਓਕ ਸਾਧ ਕਮਾਤ, ਹਰ ਜਨ ਕੇ ਹਰਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨਿਧਾਨ, ਮਨ ਧਨ ਰੰਗ ਰਤੇ ਕੀ ਨਾਮ ਜਨ ਕੈ ਵਿਰਤ ਵੇਖੀ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੇ ਨਾਮ ਜਨ ਕਉ ਤ੍ਰਿਪ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜੁਤ ਕਉ ਵਰਣਾ ਭੰਗ, ਹਰ ਕਾ ਨਾਮ ਜਨ ਕੀ ਵਡਿਆ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜੁਤ ਕਸ਼ਨਾ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਦੀਨਾ, ਹਰਤਾ ਜਨ ਕੋ ਆਪਦ ਦੀਨਾ, ਹਰ ਹਰ ਜਨ ਕੇ ਉਠ ਸਥਾਨੀ, ਹਰ ਪ੍ਰਤਾਪ ਜਮਨ ਵਰਨ ਜਾਣੀ, ਪੋਤ ਪੋਤ ਜਨ ਹਰ ਅਸਰ ਆਤਿਆ, ਸੁਨ ਸਮਾਧ ਨਵਰਤ ਮੈ ਰਾਮ ਰਸਮਾ ਤਿਆ, ਅਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਭਗਤੀ ਛਪੈ, ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਵਰ ਕੋ ਨਾਮ, ਕਾਮ ਤਿਨ ਹਰ ਹਰ ਗੁਣ ਕਾਮ, ਸਭ ਤੇ ਉੱਤਮ ਹਰ ਕੀ ਕਥਾ ਨਾਮ, ਸੰਤ ਤਰ ਦੁਖ ਲਥਾ ਨਾਮ, ਕੀ ਮਹਿਮਾ ਸੰਤ ਵਿਰਤ ਵਸੈ, ਸੰਤ ਪ੍ਰਤਾਪ ਦੂਸ ਸਨਸੈ, ਸੰਤ ਕਸੰਗੜ ਭਾਗੀ ਪਾਈਐ, ਸੰਤ ਸੇਵਾ ਨਾਮ ਤਿਆਈਐ, ਨਾ ਤੁਲਕ ਸ਼ਵਰਣਾ ਹੋਈ, ਨਾਨਕ ਗੁਰੂ ਨਾ ਭਵਨ ਕੋਈ ਸਲੋਕੈ, ਬਹੁ ਸ਼ਾਸਤਰ ਬਹੁ ਸਿਮਰਤੇ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਬੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਪਿਆਨ, ਯੋਗ ਵਿਆਸ ਕਰਮ ਧਰਮ ਕਰਿਆ, ਸਕਲ ਤਿਆਗ ਬਨ ਮਦੇ ਫਰਿਆਨ, ਕਰ ਕੀਏ ਪੋ ਚਤਨਾ ਪੁੰਨ ਤਨ, ਹਮੇ ਬਹੁ ਰਤਨਾ ਸੀ ਚਟਾਏ, ਹਮੇ ਕਾ ਰਾਤੀ ਵਰਤਨੇ ਕਰੇ ਬੋ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਰੂਪ ਨਾਮ ਜਪੀਏ ਕਬਾਰ, ਨੋ ਖੰਡ ਪਿਥਮੇ ਫਿਰੇ ਚੀ ਜੀਵੈ, ਮਹ ਉਦਾਸ ਤਪੀ ਸਰਤੀ ਵੈ, ਗੁਣਮਾਇ ਹੋ ਪ੍ਰਾਨ, ਕਨਕ ਸਾਵਰ ਪਮਦਾ, ਨੂਲੀ ਕਰਮ ਕਰੇ ਬਹੁ ਸੰਜਨ ਵਰਗ ਸੰਜਮਤ ਸਾਧਨ ਹੈ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀਹਾ ਮੈਂ ਮੈਲ ਨ ਜਾਵੈ, ਹਰ ਕੇ ਨਾਮ ਸਭ ਸਿਰ ਕਛ ਨਾਹੀ, ਨਾਨਕ ਗੁਰੂ ਨਾਮ ਜੁਤ ਕਤ ਪਾਏ, ਮਨ ਕਾਮਨਾ ਤੇ ਦੇ ਛੁਟਿਆ, ਗਰਮ ਕਾਨਾ ਮਨ ਤੈ ਹੁਟੈ, ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਂ ਨਾ ਤਾਂ ਤੇ ਜਾਤ, ਇਸ ਦੇਹ ਕੋ ਸਾਧਨਾ ਕਰੇ, ਮਨ ਤੈ ਕਮਨ ਵਿਖਿਆ ਡਰੈ, ਜਲ ਤੋਏ ਬੁਧੇ ਅਨੀਤ ਸਦਕਾਹ, ਕੱਚ ਪੀਤ ਮਨ, ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਬੁਧਰੇ ਪਤਮਾ ਪੂਚ, ਬਹੁ ਸਿਆਨਮ ਜਮਕਾ ਪਾਉ ਵਿਆ, ਪੈਰੰਕ ਜਤਨ ਕਾ ਤ੍ਰਿਸ਼ਨਾ ਧਰਾਪੈ, ਭੀਖ ਅਨੇਕ ਅਗਨੀ ਬੂਜਾ, ਕੋਟ ਪਾਵ ਦਰਗਣੀ ਸੀਜਾ, ਛੂਟ ਸੁਨਾਯੂ ਪਿਆਲ, ਮੋਹ ਵਿਆਪੇ ਮਾ ਜਾਲ, ਕਰਤੋ ਸਕਲੀ ਜਮਡਾਨੇ, ਗੋਦ ਭਜਨ ਬਿਤਨੀ ਮਨ ਹੈ, ਹਰ ਕਾ ਨਾਮ ਜਸ ਦੁਖ ਜਾਏ, ਨਾਨਕ ਬੋਲੇ ਸਾਹਿਬ ਸੁਭਾਏ, ਚਾਪ ਤਾਪ ਚਿਕ ਮੰਗੇ, ਸਾਜਨਾ ਕੀ ਸੇਵਾ ਲਾਗੇ, ਜੇਕੋ ਆਪਣਾ ਦੁੱਖ ਮਟਾਵੇ, ਹਰ ਹਰ ਨਾਮ ਰੇ ਸਤਗਾਵੈ, ਜੇਕੋ ਆਪਣੀ ਸੁਭਾ ਲੋ ਰੇ, ਸਾਧ ਸੰਗੋ ਮੇ ਸ਼ੋਰੇ, ਜੇਕੋ ਜਨ ਮਨ ਤੇ ਡਰੇ, ਸਾਜਨਾ ਕੀ ਸਰਣੀ ਪਰੈ, ਜਿਸ ਤਨਕ ਪ੍ਰਭ ਦਸ ਪਿਆਸਾ, ਨੰਗ ਤਾਂ ਕੇ ਬਲ ਬਲ ਜਸਾ, ਸਾਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਬਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਜਾਂ ਕਾ ਮਾਨੇ ਸਕਲੀ ਨਾ, ਹਰ ਹਰ ਨਾਮ ਤਿਨ ਕਟ ਕਟ ਜੀਨਾ, ਮਾਨੇ ਆਪਣੇ ਤੇ ਬੁਰਾ ਮਟਾਨਾ, ਪੇਖੇ ਸਕਲ ਸੀ ਸਾਜਨਾ, ਸੁਖ ਦੁਖ ਜਨ ਸਮਦਿਸ਼ਟੇ ਤਰਨਾ, ਭਾਵ ਪੁੰਨ ਲਿਪ ਨਿਰਧਨ ਧਨ ਨਿਰ ਧਨ ਕੋ ਧਨ ਤੇਰੇ ਨਾਮ ਨਥਾਵੇਂ, ਕੋਨਾ ਤੇਰਾ ਥਾਉ, ਨਮਾਨਕ ਪ੍ਰਭ ਤੇਰੋ ਮਾਨ, ਸਕਲ ਕੋ ਦੇਵ ਦਾਨ ਕਰਨ ਕਰਾਵਨ ਹਾਰ, ਸਵਾਮੀ ਸਕਲ ਕੇਂਦਰ ਜਾਮੀ, ਆਪਣੀ ਕਦਮ ਜਾਨੋ ਆਪੇ, ਆਪਣ ਸੰਗਾ ਪ੍ਰਭ ਰਾਤੀ, ਤੁਮਰੇ ਉਸ ਤੁਮ ਤੇ ਹੋਏ, ਨਾਨਕ ਵਰਨਾ ਜਾਂਸ ਕੋਈ, ਸਰਬ ਧਰਮ ਹੈ ਸੇਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮਤਮ ਕਿਰਿਆ, ਸਾਸੰਗ ਤੁਰਮ ਤਮਲ ਹਰਿਆ, ਸਕਲ ਤੁਮ ਮੈਂ ਤੁਮ ਭਲਾ, ਹਰ ਕਾ ਨਾਮ ਜਪੂ ਜੀ ਸਦਾ, ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਸ ਸੁਨ ਵਸਨ ਬਖਾਨੀ, ਸਗਲ ਥਾਨ ਉੱਤੇ ਉੱਤਮ ਥਾਨ, ਨਾਨਕ ਜਿਕਟ ਵਸਿਆ ਨਾਮ ਸਲੋਕ ਹੈ, ਨਿਰਗੁਣਿਆ ਰੇ ਅਨਿਆ, ਸੋ ਪ੍ਰਭ ਸਦਾ ਸਮਾਲ, ਜਿਨਕੀ ਆਤ ਸਚੀਤ ਰੱਖ, ਨਾਨਕ ਨਿਬਹੀ ਨਾਲ ਅਸ਼ਟਪਦੀ, ਰਮਈਆ ਕਿ ਕਮ ਚੇਤ ਪ੍ਰਾਣੀ ਕਮ ਮੁਲ ਤੇ ਕਮ ਦੁਸ਼ਟਾ ਨੇ, ਜਿੰਦੂ ਸਾਸ ਸੁਹਾਸ ਸਿਗਾਰਿਆ, ਗਰਭ ਕਰਮ ਜਨੀ ਉਬਾਰਿਆ, ਬਾਰ ਬਿਵਰ ਸਤ ਜੇ ਪਿਆਰੇ ਦੂਧ, ਪਰ ਚੋਗਣ ਭੋਜਨ ਸੁਖ ਸੂਦ, ਬਿਰਦੀ ਪਿਆ ਉਪਰ ਸਖ ਸੇਨ, ਮੁਖ ਪਿਆ ਬੈਠ ਕੁਦੀਨ, ਇਹ ਨਿਰਗੁਣ ਗਨ ਕਸ਼ੁਨਾ ਪੂਜੈ, ਬਖਸ਼ ਲਿਓ ਤੂੰ ਨਾਂਗ ਸੇਜਾ, ਜੇ ਪ੍ਰਸਾਦ ਧਾਰ ਉਪਰ ਸੁਖ ਵਸੈ, ਸੂਦ ਪ੍ਰਾਤ ਮੀਤ ਪਿੰਤਾ ਸੰਘਸੈ, ਜੇ ਪ੍ਰਸਾਦ ਪੀਵੇ ਸੀ ਤਦਲਾ, ਸੁਖਦਾਈ ਪਵਨ ਭਾਵ ਕਮੋਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਕਲ ਸਮਗਰੀ ਸੰਗ ਸਾਤ ਬਸਾ, ਦਿਨੇ ਅਸਤ ਪਵ ਕਰ ਨਿਤਰ ਸਨਾ, ਤਿਸੇ ਤਿਆਗ ਅਵਰ ਸੰਗਰਚਨਾ, ਐਸੇ ਦੁੱਖ ਮੋਣਾ ਦਵਿਆਪੇ, ਨਾਨ ਕਾਢ ਲੋ ਪ੍ਰਵਿਆਪੇ, ਆਦਮ ਸੁ ਰੱਖ ਨਹਾ, ਤਿਸ ਪ੍ਰੀਤ ਨਾ ਕਰੇ ਗਵਾ, ਜਾ ਕੀ ਸੇਵਾ ਨਾ ਪਾਵੇ, ਤਾਂ ਸਮੂੜਾ ਮਾਲੀ ਲਾਵੈ, ਜੋ ਠਾਕੁਰ ਸਤਤ ਹਜੂਰ ਹੈ, ਤਾਂ ਕੋਂਦਾ ਜਾਂ ਦੂਰ ਹੈ, ਜਾ ਕੀ ਚਲ ਪਵ ਤਰਗੇ ਮਾਤ, ਸਭ ਸਾਰੇ ਮੁਕਤ ਜਾਂ ਸਦਸਤਾ ਪੂਲਨਹਾਰ, ਨਾਨਕ ਰੱਖ ਨਹਾਰ ਪਾਰ, ਰਥਮ ਤਿਆਗ ਕੌਡੀ ਸੰਖ ਰਚੈ, ਸਾਚ ਛੂਟ ਝੂਠ ਸੰਗ ਬਚੈ, ਜੋ ਛੱਡਣ ਸੁਸਤ ਕਰ ਮਾਨੈ, ਜੋ ਹੋਰ ਸਦੂਤ ਪ੍ਰਾਣੈ, ਛੋੜ ਜਾਏ ਤਿਸਕਾ ਸਰਮ ਕਰੇ, ਸੰਗ ਸਹਾਇ ਤਿਸ ਪਰ ਹਰੈ, ਚੰਦਨ ਲਿਪ ਤਾਰੇ ਧੋਹੇ ਕਰ, ਤਪ੍ਰੀਤ ਪਸਪ ਸੰਗੋ, ਇੰਦ ਕੂਪ ਮੈਂ ਪਤ ਬਕਰਾਲ, ਨਾਨਕ ਕਾਜ ਲੂ ਪ੍ਰਭ ਦਿਆਲ, ਕਤੂਤ ਪਸੂ ਕੀ ਮਾਂਸ ਚਾਦ, ਲੁਕ ਚਾਰਾ ਕਰੇ ਦਿੰਦਾ, ਬਾਹਰ ਪੇਕ ਅੰਤਰ ਮਲ ਮਾਇਆ, ਸਭ ਸੁਨੇ ਕਿਛ ਕਰੇ ਸਪਾਇਆ, ਬਾਹਰ ਗਿਆਨ ਤਾਨ ਇਸਰਾ, ਅੰਤਰ ਬਾਬੀ ਲੂ ਸਵਾ, ਅੰਤਰ ਗਨਬਾਰ ਤਨ ਸਵਾ, ਕਲਪਾਤਰ ਕਸੇ ਤਰੀ ਅਥਾ, ਜਾਂ ਕੇ ਅੰਤਰ ਵਸੀ ਪ੍ਰਭਾਵ, ਨਾਨਕ ਤੇਜਨ ਸਹਿ ਸਮਾਧ,
सुनंदा कैसे मार्ग पावै कर गए लेहो उड़न भावे काव जात पूजे डोरा निस्के तो समझे भौरा बस पदन गावे गंगा जतन करे तो आपी सुर पंक कह पिघल पर्वत पार पावन नहीं होता उवास कावन करतार कर नौ मैं दिन बेनती करी नाग तुम्हारी कृपा तारे संघ सहाय स्वाविना चीत जू बरायता सुपीत भले हो गया गरीब भीतर बस की मायर से कण माने मने प्रतीत काल नावे मूड़िया चीत बैर ब्रुद काम क्रोध मोह झूठ पकार मोहो लुप्तरू यहू जुगत बयाने कई जन्म नानक राख लो अपन कर करम्बा तू ठाकर तू पैर दास जो अपन सब तेरी रास तू माता बारक ते तुमरी कृपा मैं सुख नेरे कोई ना जाने तुमरा उन्त ऊचे ते ऊंचा भगवंत सागर समग्री तुमरे सूत्र तारी तुम ते हो स्वाग्याकारी तुमरी गत में तुम्हें जाने नानक दास सदा कुरबानी सलोक है दिन हर प्रभ छोट कै लागे अन सो आए नानक उन से जाए मुन्ना में पत जाए अष्टपदी दस पसले पासे पाविक पुस्तकान पुरकवावै एक पीछे दस पीछर ले तो मूड़ा कौ काकर जिस ताको सो नाई चार ताको सत ताको की जैसा सत नमस्कार जाके मन लगा पर बिठा सब सुखता मन उठा जिसने अपना हुक्म नाया सब तुक नानक तन पाक साप नी दे रास खत पीत परते अंदोलास अपनी अमान कश बाहर साले गन मन रोस करे अपने तीता आप भी खोवे बहुत का विश्वास न होवे जिसकी बस जागी राखे प्रभ क्या गया मानने बाते उसते चौकन करे ने हाल नांग सह सदा दयाल अंक पात्माया के हित सर पर होते जान अनेत बिरकी शाय सू रंग लावे ओ बिर से उबान प्रस्ताव विरुद्ध से चालन हार उपटरे होते अंदर दार बटाउ सु जुलावे ने ताकवात नावे के मन हर की नाम प्रीताई कर कृपा नानक आप ले लाई मिथ्या तन तन तम समाया मिथ्या हमें मुक्ता माया मिथ्या राजन तन माल मिथ्या काम कुल क्राल मिथ्या रथ अस्सी अशुभ वस्त्रा मिथ्या रंग संग माया पे कस्ता मिथ्या त्रुम अभिमान मिथ्या पशु प्रकृत गवार अस्त्र पंक सत की शरण नानक जप जप जी वैर का चरण मिथ्या सर्वन पर निंदा सुने मिथ्या स्त्रोत्र को हरै मिथ्या नेत्र मिथ्या नेत्र पेक्त पत्र पाद मिथ्या रचना पूजन स्वाद मिथ्या चरण पर उपकार कुतावे मिथ्या मन पर लुभ लुभावे मिथ्या तन पर उपकारा मिथ्या वासित पकारा भिन्न पूजे मिथ्या सब भय सबल दे नानक हर नाम ले सत किया जा सच नानक तू सुचा व्रत नाम बना तन नंद मुखा अवतंक दरगंधा भिन्न समुद्र रण बिरथा बिहाय में गुना जो कृति जाए गोंद भजन बिरथ सब काम जो कर कोई नाथ दा तान तान ते जंजे कट बसे हरण आओ नाक ता के बल बल जाओ रहत कशम बात माने प्रीत बख कर लाव जानन हा पुर पीन पाप पे ना कहो पीन अब दुष याव ना कर याव जत तन मम रह जिसके अंदर बसे अंदर का जिसकी सीख तर संसार जो तो पाने तिन प्रभु जाता नानक चरण प्राता करो बेनती पार को सब जाने अपने की आपे मन है अपे आप करतन वीरा किसी दूस नाव किस बजाव नीरा पाप सब सकुल तिरा सब को जन तुम किरा जिस पाप तुस ले लाई थान तुम तरया समाए सो सेवक जिस कृपा करी नि जब नान करी सलोक काम क्रोध अरलोभ मोह बिन सजा मेव नानक प्रसन्न नाति कर प्रसाद गुदेव अष्टपदी जे प्रसाद सती अमृत खाहे तिस ठाकुर को रख मनवाए जे प्रसाद सुखंद तन लावे तिसको सिमरत परम कद पावे जे प्रसाद बसे सुख मंदर तसे त्यास्ता मनंदर जे प्रसंग सुख बस ग्रे संग सुख बसना आठ पैसे में तुस रसना जे प्रसाद रंग रस भोग नाम सदा त्यागी तवन जोग जे प्रसाद पाठ पुण बढ़ावे तसे त्याग तरुण बावे मजे प्रसाद सुख सह सोई जय मन अठ पैता का जस का बीजय जे प्रसाद तुझ सब को माने मुक्ता को जर सुन बखाने जे प्रसाद रा तू धर्म मन सदा त्याई के उल पार ब्रह्म प्रभु जी जब दरगाह मान पावे नानक पत सती कर जावे जे प्रसाद हो कंचन दे लिवराव सराव सुने जे प्रसाद तरौल रात मन सुख पावे हर जस कह तो जे प्रसाद सफल सुत ठाके मन सरनी पर ठाक प्रभता कह जे प्रसाद को न पहुंचे मन सास सास मन प्रभु चे जे प्रसाद पाई दुर्लभ दे नांगता की भक्त प्रे जे प्रसाद अपुख प्री जय मन सिमरत को आलस की जय जे प्रसाद अस्वस्थ आसवारी मन ते सब को कुमन बसारी जय प्रसाद बाग मिल कितना राग प्रभु अपने मना जंतरी बन बंत बनाई उठ पैसे तत्व सत्याई सत्या जो एक अलख्या इहां अनक तिरख जे प्रसाद करे पुनः दान मान अठ पैर कत सत्या जे प्रसाद उचार व्यवहारी तिस प्रभु को साथ साथ चितारी जे प्रसाद रसम रूप सो प्रभु सो मुसदा अनूप जे प्रसाद त्रिन की जा सो प्रभु सो मुसदा दा जे प्रसाद त्रि पत्रै गुरु प्रसाद नंग दस कै जे प्रसाद सुने कन्नाद जे प्रसाद विख विस्मा जे प्रसाद बोले मत रसना जे प्रसाद सो सजे बसना जे प्रसाद हस्त कर चले जे प्रसाद पूर्ण फल जे प्रसाद परम कद पावे जे प्रसाद सुख सह समावै ऐसा प्रभु त्याग कद लागू गुरु प्रसाद नानक मन डागू जे प्रसाद प्रकट संसार सब को मूल मन प्रसाद जे प्रसाद तिरै परतै पर मन मुड़ता को जाप जे प्रसाद कार्य पूरा तुझ जन्म सदा हजूर जे तू पावे जे प्रसाद पावे साज रही मन मेरी तू तासु राज
ਸੇਵ ਪਸਾ ਸਭ ਕਹਿਤ ਹੋਏ ਨਾਨਕ ਆਪ ਜਪ ਜਪ ਸੋ ਆਪ ਜਪਾ ਜਪ ਸੋ ਨਾਵਕ ਵੈ ਸੁਹਰ ਗੁੰਗਾ ਪ੍ਰਭ ਕਿਰਪਾ ਤੋਈ ਪ੍ਰਗਾ ਪ੍ਰਬੁਧਿਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦੇ ਮਤ ਉੱਤਮ ਹੋਏ ਸਨਦਾਨ ਪ੍ਰਭ ਤੇਰੀ ਮਿਆਪ ਕਿਸ਼ਨਾ ਕਿਨੂੰ ਹਲਿਆ ਜਿਤ ਦਾਉਤ ਲਗੇ ਹਰਨਾਥ ਨਾਨਕ ਕਿਨਕੇ ਕਿਸ਼ਨਾਥ ਸਲੋਕ ਹੈ ਅਗਮ ਗਾਦ ਪਰਮ ਸੋਏ ਜੋ ਜੋ ਕੈਸੋ ਮੁਕਤਾ ਹੋਏ ਸੁਨਮਿਤਾ ਨਾਨਕ ਬਿਨਵੰਤਾ ਸਾਜਨ ਨਾਨਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਕਲੀ ਕੋਤ ਸਾਧਕ ਸੰਗ ਮਿਟੇ ਭਵਾਨ ਸਾਧਕ ਸੰਗ ਪ੍ਰਗਟੇ ਸੁਖਿਆਨ ਸਾਧ ਸੰਗ ਪੂਜੇ ਪਮਨੀਰਾ ਸਾਧ ਸੰਗ ਸੋਤ ਨਵੇਰਾ ਸਾਧਕੇ ਸੰਗ ਪਾਇਨਾ ਵਰਤਨ ਸਾਧਕ ਸੰਗ ਇੱਕ ਪ੍ਰਚਤਨ ਸਾਧਕ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧਕ ਸੁਭਾ ਪ੍ਰਮਾਇ ਸਮਾਨੇ ਸਾਧਕ ਸੰਗ ਉਚਰਨ ਬਲੈ ਸਾਧਕ ਸੰਗ ਸਤਾ ਪੁਰਖ ਲੈ ਸਾਧ ਸੰਗ ਆਵੇ ਬਸ ਪੁੰਚਾ ਸਾਧ ਸੰਗ ਰਸ ਪੁੰਚਾ ਸਾਧ ਸੰਗ ਸਭ ਕੀਰੇ ਸਾਧ ਸੰਗ ਬਰੋਬਰ ਵੈ ਸਾਧ ਸੰਗ ਸਾਧਕ ਸੰਗ ਕਤੂ ਧਾਵੈ ਸਾਧ ਸੰਗ ਬਨ ਪਾਵੈ ਸਾਧ ਸੰਗ ਮਾਇਆ ਤੇ ਭਿੰਨ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਦ ਸਾਧ ਸੰਗ ਦਸੂ ਸਵਾਮੀ ਸਾਧ ਸੰਗ ਸੰਗ ਵੈ ਪ੍ਰੀਤ ਸਾਧੂ ਕੇ ਸੰਗ ਮਾ ਪੁਨੀਤ ਸਾਧ ਸੰਗ ਸੁਨ ਬੈਰ ਸਾਧ ਸੰਗ ਨਾ ਬੀਗਾ ਪੈਰ ਸਾਧ ਸੰਗ ਨਾ ਕਮੰਦਾ ਸਾਧ ਸੰਗ ਜਨ ਪਰਮਾਨੰਦਾ ਰਾਸਾ ਸਾਧ ਸੰਗ ਨਾ ਹੋ ਤਾ ਸਦ ਸੰਗ ਸਾਧ ਸੰਗ ਤਜ ਸਭ ਆਪ ਭਜਨ ਸਦ ਬੜਾਈ ਨਾ ਸਦ ਪ੍ਰਭਣ ਆਈ ਸਾਧਕ ਸੰਗ ਕਬੂ ਧਾਵੈ ਸਾਧ ਸੰਗ ਸਤ ਸੰਗ ਸਤਾ ਸੁਖ ਪਾਇ ਸਾਧ ਸੰਗ ਵਸਤ ਕੁਤ ਲੈ ਸਾਧੂ ਸੰਗ ਅਦਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਸੰਗ ਵਹਿਲ ਪਹੁੰਚੇ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇ ਉਤਪਾਦ ਬ੍ਰਹਮ ਸਾਧ ਸੰਗ ਪਾਏ ਸਾਧਕ ਸੰਗ ਪਾਏ ਨਾਮ ਨਿਧਾਨ ਨਾਮ ਸਤਿਗੁਰ ਕੁਰਬਾਨ ਸਾਧਕ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜ ਮਿਤ ਕੰਮ ਵਿਸਤਾਰੇ ਸਾਧ ਸੁਖ ਕੇ ਸੰਗ ਸੁਤਨ ਪਾਵੇ ਜਿਸ ਤੰਤ ਸਭ ਕੁਸਾਜ ਸਾਧ ਸੰਗ ਧਰਮ ਰਹਿ ਕਰੇ ਸੇਵਾ ਸਾਧ

ਤਮਾਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇਤੀ ਵਿਹਰਾ ਗੁਰਪ੍ਰਸਾਦ ਨੰਗ ਸੱਚ ਕਹਿ ਕਬੂ ਹੋਈ ਪੰਡਤ ਕਰੇ ਵਿਖਾਨ ਕਬੂ ਮੁਣ ਤਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਸਨਾਨ ਕਬੂ ਸਾਧਕ ਮੁਕਿਆਨ ਕਬੂ ਕੀਚ ਤੰਗ ਜੀਆਨ ਕਜੋਨ ਭਰਮੇ ਭਰਮੀਆ ਨਾਨਾ ਰੂਪ ਜੋ ਸਵਾਗਿਤ ਕਾਵੇ ਜੋ ਪ੍ਰਭ ਪਾਵੇ ਤੇ ਵਿਣ ਚਾਵੇ ਜੋ ਤਿਸ ਪਾਵੇ ਸੋਈ ਹੋਈ ਨਾਨਕ ਦੂਜਾ ਵਰਨਾ ਕੋਈ ਸਭ ਕਬੂ ਸਾਧ ਸੰਗ ਤੇ ਪਾਵੇ ਸਥਾਨ ਤੇ ਵਰਨ ਆਵੇ ਅੰਤਰ ਗਾਏ ਅੰਤਰੇ ਗਿਆਨ ਪ੍ਰਕਾਸ਼ ਉਸ ਤਨ ਕਾ ਨਹੀਂ ਬਣਾ ਸਮਾਨਤਾ ਨਾ ਵਰਤੇ ਕਰੰਗ ਸਦਾ ਵਸੇ ਪਾਰ ਪ੍ਰਮੁੱਖ ਸੰਘ ਜੋ ਜਲਮ ਜਲਾ ਖਟਾਨਾ ਤਿਉਂ ਸੋਤੀ ਜਿਉਂ ਜੋਤੀ ਸੰਘ ਜੋ ਸਮਾਨਾ ਮਿਟ ਗਿਆ ਗਵਨ ਪਾਏ ਬਸਰਾਮ ਨਾਨਕ ਪ੍ਰਭ ਕੇ ਸਤਿਕਰਬਾਨ ਸਲੋਕ ਸੁਖੀ ਵਸੇ ਮਸਕੀਨੀ ਆਇਆ ਆਪਨ ਵਾਰ ਤਲੇ ਬੜੇ ਬੜੇ ਹੰਕਾਰੀਆ ਨਾਨਕ ਗਰਭ ਕਲੇਸ਼ ਪਦੀ ਜਿਸਕੇ ਅੰਤਰ ਰਾਜ ਮਹਾਨ ਸੂਰਨ ਪਤਿ ਉਤ ਸਵਾਨ ਜੋ ਜਾਨ ਮੈਂ ਜਉਨ ਮੰਤਾ ਤੋ ਉਤ ਵਿਸਟਾ ਕਾ ਜਨਤਾ ਉਸਕੋ ਕਰਮੰਤ ਕਾ ਵੈ ਤਨ ਮਰੇ ਵਜੋਨ ਪਰਮਾਵ ਧਨ ਭੂਮਿਕਾ ਜੋ ਕਰੇ ਗੁਮਾਨ ਸੁਮੁਰਖ ਅੰਧਾ ਗਿਆਨ ਕਰ ਜਿਸਕਾ ਹਿਰਦੇ ਗਰੀਬੀ ਵਸਾਵੈ ਨਾਨਕ ਈਹਾ ਮੁਕਤਾ ਕੇ ਸੁਖ ਪਾਵੈ ਧਰਵੰਤਾ ਹੋਏ ਘਰ ਗਰਭਾਵੈ ਤ੍ਰੈ ਸਮਾਨ ਕਸ਼ੰਗ ਨਾ ਜਾਏ ਮਾਰ ਅਸ਼ਕਰ ਮਨ ਉੱਪਰ ਕਰੇ ਆਸ ਪਰ ਪਿਤਰ ਤਾਂਕਾ ਹੋਏ ਵਿਨਾਸ਼ ਸਭ ਤੇ ਆ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਪਸਵੰਤ ਕਿਸੇ ਨਾ ਵਧਿਆ ਹੰਕਾਰੀ ਧਰਮ ਰਾਜ ਕਰੇ ਕਵਾਰੇ ਗੁਰਪ੍ਰਸਾਦ ਜਾਂ ਕਹਿ ਮੇਟੇ ਵਿਵਹਾਨ ਸੋਜਾ ਨਾਨਕ ਦਰਗੇ ਪ੍ਰਵਾਨ ਕੋੜ ਕਰਮ ਕਰੇ ਉਤਾਰੇ ਸਨ ਪਾਵੇ ਸਕਲ ਵਿਰਤਾਰ ਤੁਸਿਆ ਕਰੇ ਹੰਕਾਰ ਨਰਕ ਸੁਰਗ ਫਿਰੇ ਅਵਤਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰਦਨ ਦਰਵਿਆ ਦਰਗ ਕੈਸੇ ਕਹਿਵੇ ਆਪਸ ਕੁਝ ਭਲਾ ਕਹਾਵੇ ਤੇ ਸਪਲਾਈ ਨਿਕਟ ਨਾ ਆਵੇ ਸਰਵ ਕੀ ਰਿਣ ਜਾਂ ਕਾ ਮਨ ਹੋਏ ਕਉ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਰੇ ਤੇ ਕਸੋਏ ਤਾਂ ਵਿਸਕੋ ਸੁਖ ਨਾ ਹੀ ਕੋਏ ਜਾਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੂਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਤਬ ਲੰਗ ਨਿਸ਼ਚਲ ਨਾ ਚੀਤ ਜਬ ਲਗ ਮੋਹ ਮਗਨ ਸੰਗ ਬਾਏ ਤਬ ਲਗ ਧਰਮ ਰਾਜ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੁੱਟੈ ਸਹਿਜ ਕਟੇ ਲੱਖ ਕੋ ਉਠਤਾਵੈ ਤਿਤਨਾਏ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕਹਿ ਕਰੈ ਨਹਿ ਤੁਪਤਾਵੇ ਖੱਪ ਖੱਪ ਮਰੈ ਬਿਨ ਸੰਤੋਖ ਨਹੀਂ ਕਹੁ ਰਾਜ ਸੁਪਨ ਮੁਰਤ ਵਿੱਚ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਉਟਪਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਸ ਦਾਸਾ ਨਾਨਕ ਰਜਾਪ ਕਰਨ ਕਰਾਵਨ ਕਰਨੇ ਹਾਸ ਇਸਕੇ ਹੱਥ ਕਾ ਵਿਚਾਰ ਜੈਸੇ ਦਿਸ ਕਰਤਾਸਾ ਹੋਏ ਆਪੇ ਆਪ ਆਪ ਰਸੋਏ ਜੋ ਕਿਸਕੇ ਨੂੰ ਆਪਣੇ ਰੰਗ ਸਭ ਸਭ ਤੇ ਦੂਰ ਸਭੂ ਕੇ ਸੰਗ ਬੂਝੇ ਦੇਖ ਕੇ ਕਰੇ ਵਿਵੇਕ ਆਪੇ ਕਿ ਆਪੇ ਅਨੇਕ ਮਰਨਾ ਬਿਨਸਿਆ ਬਿਨਾ ਜਾਇ ਨੰਗ ਸਦੀ ਰਹਿ ਸਮਾਏ ਆਪ ਦੇ ਸਮਝੇ ਆਪੇ ਪ੍ਰਚੇ ਸਭ ਕੇ ਸਾਥ ਆਪ ਕਿ ਨੂੰ ਆਪਣੇ ਵਿਸਤਾਰ ਸਭ ਕੁਛ ਉਸਕਾ ਕਰਨੇ ਹਾਰ ਮਨ ਮੇ ਆਪ ਮਨ ਆਪਣੇ ਮਾਏ ਨਾਨਕੀ ਕਹਿਣਾ ਜਾਏ ਸਤ ਸਤ ਸਤਿ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆ ਨਹੀਂ

ਦੁੱਖ ਸਭ ਕੁਛ ਲੈ ਸੰਤ ਦੁਖੀ ਕਰ ਸੰਤ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਨੀਚ ਨਚਾਏ ਸੰਤ ਦੁਖੀ ਕਥਾ ਆਓ ਕੋ ਨਾ ਇਹਨਾਂ ਸੰਤ ਪਾਵੇ ਤੋਂ ਵਿਗਤ ਪਾਏ ਸੰਤ ਕਾ ਨਿੰਦਕ ਮਹਾਂ ਧਿਆਈ ਸੰਤ ਕਾ ਨਿੰਦਕ ਨਿਟਕਣਾ ਪਾਈ ਸੰਤ ਕਾ ਨਿੰਦਕ ਮਹਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਿਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕਾ ਨਿੰਦਕ ਸਰਵਰੋਗ ਸਰਵ ਸੰਤ ਕਾ ਨਿੰਦਕ ਸਦਾਵ ਜੋਗ ਸੰਤ ਕਾ ਨਿੰਦਾ ਦੁੱਖ ਮੇਂ ਦੋਗ ਨਾਲ ਸੰਤ ਪਾਵੇ ਤੱਕ ਪੋਏ ਉਸਕਾ ਆਪੀ ਹੋਏ ਮੂਖਾ ਸੰਤ ਕਾ ਦੁਖੀ ਸਦਾ ਪਵੇ ਤਾਂ ਸੰਤ ਕਾ ਦੁਖੀ ਕਿਸੇ ਕਰਾਂ ਮੈਂ ਤਾਂ ਸੰਤ ਕਾ ਦੁਖੀ ਉਡਾਣ ਲੱਗ ਗਿਆ ਹੈ ਸੰਤ ਸੁਖ ਸਭ ਤਿਆਗ ਗਏ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁੱਖ ਸਦਾ ਵਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁੱਖ ਤਤ ਰਹਿ ਸੰਤ ਕਾ ਦੁਖੀ ਗੁਨਾਹੀ ਠਾਵ ਨਾਨਕ ਸੰਤ ਪਵਤਾ ਲਏ ਮਲਾਏ ਸੰਤ ਕਾ ਦੁਖੀ ਦੇ ਬੀਜੇ ਟੁੱਟੇ ਸੰਤ ਕਾ ਦੁਖੀ ਕਾਜ ਨਾ ਪਹੁੰਚਿਆ ਸੰਤ ਦੁੱਖ ਗੁਧਨ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤ ਤੇ ਸੋਸਾ ਥੋਥਾ ਜੋ ਸਾਸਵੈ ਮ੍ਰਿਤ ਕੀ ਲੋਥਾ ਸੰਤ ਕਾ ਦੁਖੀ ਚੜ ਕਿਸ਼ਨਾ ਆਪਣੇ ਵਿੱਚ ਆਪੇ ਖਾਏ ਸੰਤ ਕਾ ਦੁਖੀ ਕਬਰ ਰੱਖਣ ਹਾਰ ਨਾਨਕ ਸੰਤ ਪਵਤਾ ਲਏ ਬਾਰ ਸੰਤ ਕਾ ਦੁਖੀ ਇਵੇਂ ਬੁਲਾਏ ਜਿਉਂ ਜਨਮ ਹੂਰ ਮਛੜੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨੇ ਰਹਿ ਜਾਏ ਜੋ ਭਾਵ ਕਿੰਦਨੀ ਤਰਾਪੈ ਸੰਤ ਕਾ ਦੁਖੀ ਛੱਡੇ ਅਕੇਲਾ ਜੋ ਵਾੜਤ ਤਿਲਕੀ ਤਮਾਹੀ ਦੁਆਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁੱਖ ਸਤ ਮਥਿਆ ਕਹਿਰਤ ਕਿਰਤਨਿੰਦ ਕਾ ਤੁਰੀ ਪਿਆ ਨਾਨਕ ਪਾਵ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੋਪ ਜਾਏ ਸੰਤ ਕਾ ਦੁੱਖ ਦਰਗੇ ਮਿਲ ਸਜਾਏ ਸੰਤ ਦੁੱਖ ਸਦਾ ਸਕਾਈਏ ਸੰਤ ਕਾ ਦੁਖੀ ਨਾ ਵਰਣਾ ਜਵਾਈਐ ਸੰਤ ਕਾ ਦੁਖੀ ਕੀ ਭੁਜ ਨਾ ਸਾ ਸੰਤ ਕਾ ਦੁਖੀ ਉੱਚਾ ਨਿਰਾਸਾ ਸੰਤ ਕਾ ਦੁੱਖ ਨਾ ਤਿਸ਼ਟੈ ਕੋਈ ਜਸ ਪਤ ਕੋਈ ਹੋਏ ਪਿਆ ਕਰਤਨਾ ਮਿੱਟੇ ਕੋਈ ਨਾਨਕ ਜਣੇ ਸੱਚਾ ਸੋਏ ਸਾਭ ਕੱਟ ਤਿਸਕਿਓ ਕਰਨੇ ਹਾਰ ਸਦਾ ਸਤਾ ਤਿਸਕੋ ਨਮਸਕਾਰ ਪਵ ਕੀ ਉਸਤ ਕਰੋ ਦਿਨ ਰਾਤ ਧਿਆਓ ਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਕ ਸ਼ਰਧਾਲੂ ਪਰਿਵਾਰ ਵੱਲੋਂ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਤੱਕਦਿਆਂ ਦੇਗ ਲੰਗਰਾਂ ਦੀ ਸੇਵਾ ਲਈ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ। ਹੁਣ ਸਮਾਪਤੀ ਹੈ, ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ। ਦੇਗ ਲੈਣ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ। ਲੋੜ ਅਨੁਸਾਰ ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਇਸ ਬੇਨਤੀ ਨੂੰ ਪ੍ਰਵਾਨ ਕਰਨਾ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਬੇਨਤੀ ਹੈ, ਜਿਹੜੇ ਪਰਿਵਾਰ ਸਤਿਗੁਰੂ ਪਾਤਸ਼ਾਹ ਚਰਨਾਂ ਦਾ ਓਟ ਆਸਰਾ ਤੱਕਦੇ ਨੇ, ਗੁਰੂ ਘਰ ਵੱਲੋਂ ਸਰਪਾਓ ਦੀ ਜਿਹੜੀ ਹੈ ਬਖਸ਼ਿਸ਼ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਬੇਨਤੀ ਹੈ, ਬੱਚੇ ਨੂੰ ਗੁਰੂ ਹਜ਼ੂਰੀ ਅੰਦਰ ਲੈ ਕੇ ਪਹੁੰਚੋ ਜੀ, ਤਾਂ ਕਿ ਸਰਪਾਓ ਦੀ ਜਿਹੜੀ ਬਖਸ਼ਿਸ਼ ਉਹ ਦਿੱਤੀ ਜਾਣੀ ਹੈ ਅਤੇ ਉਹ ਪ੍ਰਾਪਤ ਕਰੋ ਜੀ। ਬੱਚੇ ਨੂੰ ਲੈ ਕੇ ਆਓ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਪਰਮੇਸ਼ੁਰ ਵਾਹਿਗੁਰੂ ਦੀਆਂ ਇਹ ਸਾਰੀਆਂ ਦਾਤਾਂ ਨੇ, ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹ ਫਿਰ ਮਾਲਕ ਵਾਹਿਗੁਰੂ ਪਰਮੇਸ਼ੁਰ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਭਾਈ, ਦੋ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਇੱਕ ਗੁਰਮੁਖ ਸੁਭਾਅ ਦੇ ਅਤੇ ਇੱਕ ਮਨਮੁਖ ਸੁਭਾਅ ਦੇ। ਸੌਖੇ ਜਿਹੇ ਸ਼ਬਦਾਂ ਵਿੱਚ ਸਮਝ ਲਈਏ, ਮਨਮੁਖ ਸੁਭਾਅ ਦੇ ਮਨ ਦੇ ਪਿੱਛੇ ਲੱਗਣ ਵਾਲੇ, ਮਨ ਦੇ ਪਿੱਛੇ ਤੁਰਨ ਵਾਲੇ, ਮਨ ਜੋ ਕਹਿੰਦਾ ਉਹ ਕਰਦੇ ਨੇ, ਮਨ ਮਾਨੀਆਂ ਕਰਦੇ ਨੇ, ਮਨ ਆਈਆਂ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ ਭਾਈ, ਮਨਮੁੱਖ ਬੰਦਾ ਇੱਦਾਂ ਦਾ ਹੈ। ਕਹਿਣ ਲੱਗੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੀ ਦਾਤ ਪ੍ਰਾਪਤ ਕਰਕੇ, ਕਹਿੰਦੇ ਉਹ ਦਾਤਾਰ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਦਿੰਦਾ, ਭੁਲਾ ਦਿੰਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਓ ਮਨਮੁੱਖ ਬੰਦਾ ਹੈ ਭਾਈ। ਅਤੇ ਗੁਰਮੁਖ ਉਹ ਕਹਿੰਦਾ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਜੀ, ਸਭ ਕੁਝ ਤੇਰਾ, ਮਨ ਧਨ ਤੇਰਾ, ਧਨ ਪੀ ਤੇਰਾ, ਤੂੰ ਠਾਕੁਰ ਸਵਾਮੀ ਭਰਾ ਮੇਰਾ, ਮੈਂ ਨਾ ਹੀ ਭਰਾ, ਸਭ ਕੁਛ ਤੇਰਾ, ਇਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ। ਸੋ ਪਰਿਵਾਰ ਦਾ ਧੰਨਵਾਦ ਹੈ, ਗੁਰੂ ਨੂੰ ਯਾਦ ਕਰਦੇ ਹਾਂ, ਦਾਤ ਨੂੰ ਯਾਦ ਕਰਦੇ ਹਾਂ, ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਕਰ ਰਹੇ ਨੇ ਜੀ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ੀ ਦਾਤ ਅਤੇ ਸਤਿਗੁਰੂ ਪਾਤਸ਼ਾਹ ਜੀ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਭੁੱਲ ਚੁੱਕ ਦੀ ਖਿਮਾ। ਆਓ ਸਾਡੇ ਅਤੇ ਸਤਿਕਾਰਯੋਗ ਭਾਈ ਸਾਹਿਬ ਪ੍ਰਿਹਪਾਲ ਸਿੰਘ ਜੀ ਸਰਪਾਓ ਦੀ ਬਖਸ਼ਿਸ਼ ਦੇ ਰਹੇ ਨੇ, ਉਹ ਪ੍ਰਾਪਤ ਕਰੋ ਜੀ। ਉਪਰੰਤ ਪਰਿਵਾਰ ਵੱਲੋਂ ਬੇਨਤੀ ਹੈ, ਫਿਰ ਗੁਰੂ ਕਾ ਲੰਗਰ ਤਿਆਰ ਹੈ, ਲੋੜ ਅਨੁਸਾਰ ਸਾਰਿਆਂ ਨੇ ਛੱਕ ਕੇ ਜਾਣਾ ਜੀ। ਸਤਿ ਸ੍ਰੀ ਅਕਾਲ। ਸੋ ਲੰਗਰ ਛੱਕ ਕੇ ਜਾਣਾ, ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦ੍ਰਿਸ਼ਟ ਮਨ ਕਪਟ ਕਮਾਏ ਤਿਨਕੇ ਰਮਈਆ ਨੇੜ ਨਾਹੇ। ਸੋ ਜੋ ਕੋ ਸੰਜਮੀ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਬਸੇਖ ਪੂਜੇ ਕਰੇ ਅੰਤਰ ਲੋਭ ਮਨ ਮਾਹੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਣ ਕੈਸੇ ਪਾਏ ਕੀਤਾ ਹੋਆ ਕਰੇ ਕਿਆ ਹੋਏ ਜਿਸ ਨੂੰ ਆਪ ਚਲਾਏ ਸੋਏ ਨਜ਼ਰ ਕਰੇ ਤਾਂ ਭਰਮ ਚੁਕਾਏ ਹੁਕਮੇ ਬੂਝੇ ਤਾਂ ਸਾਚਾ ਪਾਏ ਜਿਸ ਹਰ ਜੀਓ ਜਿਸ ਜੀਓ ਅੰਤਰ ਮਹਿਲਾ ਹੋਏ ਜਿਸ ਜੀਓ ਅੰਤਰ ਮਹਿਲਾ ਹੋਏ ਤੀਰਥ ਭਵੇ ਦਸੰਤਰ ਲੋਏ ਨਾਨਕ ਮਿਲੀਏ ਸਤਿਗੁਰ ਸੰਗ ਤੋ ਭਵਜਲ ਕੇ ਟੁੱਟ ਸੰਬੰਧ ਮਾ ਬਸੰਤ ਮਹਲਾ ਪਹਿਲਾ ਸਗਲ ਪਵਨ ਤੇਰੀ ਮਾਇਆ ਮੋਹੇ ਮੈਂ ਆਵਰਾਂ ਦੀ ਛੈ ਮੈਂ ਆਵਰਾਂ ਦੀ ਸੇ ਸਰਬ ਤੋਹੇ ਤੂੰ ਸੁਰਨਾਥਾਂ ਦੇਵਾ ਦੇਵ ਹਰ ਨਾਮ ਮਿਲੇ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਲ ਰਹਾਉ ਬਿਨ ਸਾਧਨ ਪਾਈਏ ਹਰ ਕਾ ਰੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸਾਬਦ ਸਲਾਹੇ ਸੱਚ ਸੋਏ ਜਾ ਕੋ ਤੂੰ ਰਹਾ ਰਾਖੇ ਰਾਖਣ ਹਾਰ ਸਤਿਗੁਰ ਮਿਲਾਵੇ ਕਰੇ ਸਾਰ ਬਿਖ ਹੋਮੈ ਮਮਤਾ ਪਹਿਰਾਏ ਸਭ ਦੁੱਖ ਨਵਾਸੇ ਆਰਾਮ ਰਾਏ ਉੱਤਮ ਗਤਮਿਤ ਹਰ ਗੁਣ ਸਰੀਰ ਉੱਤਮ ਗਤਮਿਤ ਹਰ ਗੁਣ ਸਰੀਰ ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਜ ਭਾਉ ਦੂਜਾ ਭਾਉ ਜੈ ਨਾਨਕ ਹਰ ਗੁਣ ਗੁਰੂ ਮਿਲਾਓ ਲਿਵ ਲਾਗੀ ਨਾਮ ਤਜ ਦੂਜਾ ਭਾਉ ਜੈ ਨਾਨਕ ਹਰ ਗੁਰ ਗੁਰੂ ਮਿਲਾਓ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਣੋ ਪਾਏ ਮੇਰਾ ਪਿਰ ਰਸਾਲੂ ਸੰਗ ਵਸਾਏ ਉਹ ਅਲੱਖਣ ਲਖੀਏ ਕਹੋ ਕਾਏ ਗੁਰਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੇ ਹਰ ਪ੍ਰਭ ਸੰਗ ਖੇਲੇ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਓ ਮਨ ਮੁਖੀ ਦੁਹਾਗਣ ਨਾਹੇ ਭਿਓ ਉਹ ਘੜ ਘੜ ਰਾਵੇ ਸਰਬ ਪ੍ਰੇਉ ਗੁਰਮੁਖ ਸਿਰ ਚੀਨੇ ਸੰਗ ਦਿਓ ਗੁਰੂ ਨਾਮ ਦੜਾਇਆ ਜਪ ਜਪਿਓ ਬਿਨ ਗੁਰ ਭਗਤ ਨਾ ਭਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਧਲੇ ਅੰਧਰ ਰੋਏ ਮਨ ਗੁਰਮੁਖ ਨਿਰਮਲ ਮਲ ਸਾਬਦ ਖੋਏ ਗੁਰਮਨ ਮਾਨਿਓ ਕਰ ਸੰਜੋਗ ਐਨ ਸਰਾਵੇ ਭਗਤ ਜੋਗ ਗੁਰਸੰਤ ਸਭਾ ਦੁੱਖ ਮਿਟੇ ਰੋਗ ਜਨ ਨਾਨਕ ਹਰ ਭਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਿਵੇੜੇ ਰਾਜ ਰਾਜ ਗੁਰਮਤ ਉੱਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਤ ਮਤ ਬਿਗਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁਲ ਤੋਲ ਰਹਾਉ ਗੁਰ ਚਰਨ ਸਰੇਵੇ ਗੁਰਮੁਖ ਤੋਰ ਗੁਰਸੇਵ ਤਰੇ ਤਜ ਮੇਰ ਤੇਰ ਨਰ ਨਿੰਦਕ ਲੋਭੀ ਮਨ ਕਠੋਰ ਗੁਰਸੇਵ ਨ ਭਾਈ ਸੇ ਚੋਰ ਚੋਰ ਗੁਰ ਤੁਠਾ ਬਖਸੇ ਭਗਤ ਭਾਉ ਗੁਰ ਤੁਠੇ ਪਾਈਏ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੁ ਨਾਨਕ ਪਾਵੇ ਵਰਲੇ ਕਹੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਸਹਿਬ ਪਾਵੇ ਸੇਵਕ ਸੇਵਾ ਕਰੇ ਜੀਵਤ ਮਰੇ ਸਭ ਕੁੱਲ ਉਧਰੇ ਤੇਰੀ ਭਗਤ ਨਾ ਛੋਡੋ ਕਿਆ ਕੋ ਹਸੇ ਸੱਚ ਨਾਮ ਮੇਰੇ ਹਿਰਦੇ ਵਸੇ ਰਹਾਉ ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹੇ ਤੈਸੇ ਸੰਤ ਜਨ ਰਾਮ ਨਾਮ ਰਾਬਤ ਰਹੇ ਮੈਂ ਮੂਰਖ ਮੁਗਧ ਉੱਪਰ ਕਰੋ ਦਇਆ ਤੋ ਸਰਨਾਗਤ ਰਹੋ ਪਿਆ ਕਹਿਤ ਨਾਨਕ ਸੰਸਾਰ ਕੇ ਨਿਫਲ ਕਾਮਾ ਗੁਰਪ੍ਰਸਾਦ ਕੋ ਪਾਵੇ ਅੰਮ੍ਰਿਤਨਾਮਾ ਮਹੱਲਾ ਪਹਿਲਾ ਬਸੰਤ ਹੰਡੋਲ ਘਰ ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸਾਲ ਗਰਾਮ ਵਿੱਚ ਪੂਜ ਮਨਾਵੋ ਸੁਕਿਰਤੀ ਤੁਰਸੀ ਮਾਲਾ ਰਾਮ ਨਾਮ ਜਪ ਬੇੜਾ ਬਾਂਧੋ ਦਇਆ ਕਰੋ ਦਿਆਲਾ ਕਾਹੇ ਕਾਲਰਾ ਸਿੰਜੋ
ਜਨਮ ਗਵਾਵ ਕਾਚੀ ਟੈਗ ਦਿਆਲ ਕਾਹੇ ਗੱਚ ਲਾਭ ਰਹਾਉ ਕਰ ਹਰ ਹੱਠ ਮੰਡ ਕਰ ਹਰ ਹਲ ਮਾਲ ਟੈਂਡ ਪਰੋਬ ਤੋ ਭੀਤਰ ਮਨ ਜੋਬ ਅੰਮ੍ਰਿਤ ਸਹਿਚੋ ਭਰੋ ਕਿਆਰੇ ਤਿਉ ਮਾਲੀ ਕੇ ਹੋਵੇ ਕਾਮ ਕ੍ਰੋਧ ਦੋਇ ਕਰੋ ਬਸੋਲੇ ਗੋਡੋ ਧਰਤੀ ਪਾਈ ਜਿਉਂ ਗੋਡੋ ਤੋ ਤੁਮ ਸੁਖ ਪਾਵੋ ਕਿਰਤ ਨਾ ਮੇਟਿਆ ਜਾਈ ਬਗਲੇ ਤੇ ਪੁਨ ਹੰਸਲਾ ਹੋਵੇ ਜੇ ਤੂੰ ਕਰੇ ਦਿਆਲਾ ਪਰਮਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ ਬਸੰਤ ਮਹੱਲਾ ਪਹਿਲਾ ਹੰਡੋਲ ਸੌਰੜੇ ਵਸ ਸਭ ਕਿਛ ਸਾਂਝੀ ਪੇਪ ਕੜੇ ਧਨ ਵਖੇ ਆਪ ਕਚੀ ਦੋਸ ਦੇਉ ਜਾਣਾ ਨਾਹੀਂ ਰੱਖੇ ਮੇਰੇ ਸਾਹਿਬਾ ਹੁਣ ਆਪੇ ਭਰਮ ਪਲਾਣਾ ਮੇਰੇ ਸਾਹਿਬਾ ਹੁਣ ਆਪੇ ਭਰਮ ਪਲਾਣੀ ਅੱਖਰ ਲਿਖੇ ਸਹੀ ਗਾਵਾਂ ਅਵਨ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰ ਚੋਲੀ ਤਾਂ ਤੁਮ ਜਾਣੋ ਨਾਰੀ ਜੇ ਘਰ ਰਾਖੇ ਬੁਰਾ ਨਾ ਚਾਖੇ ਹੋਵੇ ਕੰਤ ਪਿਆਰੀ ਜੇ ਤੂੰ ਪੰਡਿਤ ਪੜਿਆ ਬਿਨਾ ਦੋਏ ਅੱਖਰ ਦੋਏ ਨਾਵਾਂ ਪਰਮਤ ਨਾਨਕ ਇਹ ਲੰਘਾਏ ਜੇਕਰ ਸੱਚ ਸਮਾਵਾਂ ਬਸੰਤ ਹੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਤੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਤਾ ਤੁਮ ਦੇਹੋ ਮਤੀ ਕਹਿੰਦੇ ਮਿੰਦ ਪਾਵੋ ਪ੍ਰਾਣ ਪਤੇ ਰਹਾਓ ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ ਚੰਦ ਸੂਰਜ ਜੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਏ ਕਮਾਈ ਭੋਗ ਕਰੇ ਤਾਂ ਕਿ ਲੱਖਣ ਜਾਣੀਏ ਖਿਮਾ ਧਨ ਸੰਗਰੇ ਕਿਹਾ ਸੁਣੇ ਨਾ ਖਾਇਆ ਮਨ ਤਿੰਨ ਹੀ ਸੇਤੀ ਵਾਸਾ ਪਰਮਤ ਨਾਨਕ ਦਾਸਨ ਦਾਸਾ ਖਿਣ ਤੋਲਾ ਖਿਣ ਮਾਸਾ ਬਸੰਤ ਹੰਡੋਰ ਮਹੱਲਾ ਪਹਿਲਾ ਸਾਚਾ ਸੋ ਗੁਰੂ ਸੁਖਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦੜਾਏ ਅੰਦਨ ਹਰ ਗੁਣ ਗਾਏ ਮਤ ਭੁੱਲੋ ਰੇ ਮਨ ਚੇਤ ਹਰੀ ਬਿਨ ਗੁਰਮੁਕਤ ਨਾਹੀਂ ਤਰਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਓ ਬਿਨ ਭਗਤੀ ਨੇ ਸਤਿਗੁਰ ਪਾਈਏ ਬਿਨ ਭਾਗਾਂ ਨੇ ਭਗਤ ਹਰੀ ਬਿਨ ਭਾਗਾਂ ਸਤਸੰਗ ਨਾ ਪਾਈਏ ਕਰਮ ਮਿਲੇ ਹਰ ਨਾਮ ਹਰੀ ਘਟ ਘਟ ਗੋਪਤ ਉਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੋ ਹਾਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੀ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਭੈ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹੱਲਾ ਤੀਜਾ ਘਰ ਪਹਿਲਾ ਦੋ ਤੁਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਹਾਰੁਤੀ ਮਹਿ ਸਾਧ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋਂ ਆਖਾਂ ਕਿਆ ਹੋਂ ਆਖਾਂ ਕਰਮ ਜੰਤ ਤੇਰਾ ਕਿਨੇ ਨਾ ਪਾਇਆ ਆਦਮੰਤ ਤੈ ਸਾਹਿਬ ਕੀ ਕਰੇ ਸੇਵ ਪਰਮ ਸੁਖ ਪਾਵੇ ਆਤਮ ਦੇਵ ਰਹਾਉ ਕਰਮ ਹੋਵੇ ਤਾਂ ਸੇਵਾ ਕਰੇ ਗੁਰਪ੍ਰਸਾਦੀ ਜੀਮਤ ਮਰੇ ਅੰਦਨ ਸਾਜ ਅਨਾਮ ਉਚਰੇ ਇਨ ਮਦ ਪ੍ਰਾਣੀ ਦੁੱਤਰ ਤਰੇ ਬਿਖ ਅੰਮ੍ਰਿਤ ਕਰਤਾਰ ਉਪਾਏ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਆਪੇ ਕਰਤਾ ਕਰੇ ਕਰਾਏ ਜੋ ਤੁਸ ਭਾਵੇ ਤਿਸੇ ਖਵਾਏ ਨਾਨਕ ਜਿਸਨੂੰ ਨਜ਼ਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਵਾਸਨਾ ਮਨੇ ਕਰੇ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਅਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰੋ ਪ੍ਰਭ ਦੀਨ ਦਿਆਲਾ ਤਿਸ ਬਿਨ ਅਵਰ ਨਾਹੀ ਮੈਂ ਕੋਏ ਜਿਉਂ ਭਾਵੇ ਤਿਉਂ ਰਾਖੇ ਸੋਏ ਗੁਰ ਗੋਪਾਲ ਮੇਰੇ ਮਨ ਭਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨ ਸਹਿਜ ਮਿਲੋ ਗੁਰ ਮੇਲ ਮਿਲਾਏ ਰਹਾਉ ਇਹ ਮਨ ਲੋਭੀ ਲੋਭ ਲਵਾਨਾ ਰਾਮ ਬਸਾਰ ਬੌਰ ਪਛਤਾਨਾ ਬਿਰਸਤ ਮਿਲਾਏ ਗੁਰ ਸੇਵ ਰਾਂਗੇ ਹਰ ਹਰ ਨਾਮ ਦਿਓ ਮਸਤਕ ਬੜ ਭਾਗੇ ਪਾਉਣ ਪਾਣੀ ਕਾ ਇਹ ਦੇਹ ਸਰੀਰਾ ਹੋਮੇ ਰੋਗ ਕਠਨ ਤਨ ਪੀੜਾ ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਨਦੀਆਂ ਅਗਨੀ ਤਨ ਚਾਰੇ ਤਰਸਣਾ ਜਲਤ ਜਲੇ ਅਹੰਕਾਰੇ ਗੁਰ ਰਾਖੇ ਬੜ ਭਾਗੀ ਤਾਰੇ ਜੇ ਨਾਨਕ ਹਰ ਜੇ ਨਾਨਕ ਔਰ ਹਰ ਅੰਮ੍ਰਿਤ ਧਾਰੇ
ਸਲੋਕ ਬਸੰਤ ਮਹੱਲਾ ਤੀਜਾ। ਹਰ ਸੇਵੇ ਸੋ ਹਰ ਕਾ ਲੋਗ, ਸਾਚ ਸਹਿਜ ਨਾ ਕਦੇ ਨਾ ਹੋਵੇ ਸੋਗ, ਮਨ ਮੁਖ ਮੇ ਨਹੀਂ ਹਰ ਮਨ ਮਾਹੇ, ਮਰ ਮਰ ਜੰਮੇ ਪੀ ਮਰ ਜਾਏ, ਸੇ ਜਨ ਜੀਵੇ ਜਿਨ ਹਰ ਮਨ ਮਾਹੇ, ਸਾਚ ਸੰਭਾਲੇ ਸੱਚ ਸਮਾਹੇ ਰਹਾਉ, ਹਰ ਨਾ ਸੇਵੇ ਤੇ ਹਰ ਤੇ ਦੂਰ, ਦਸਾਂਤਰ ਭਾਵੇ ਸਿਰ ਪਾਵੇ ਧੂੜ, ਹਰ ਆਪੇ ਜਨ ਲੀਏ ਲਾਏ, ਤਿਨ ਸਦਾ ਸੁਖ ਤਿਲ ਨਾ ਤੁਮਾਏ, ਨਦਰ ਕਰੇ ਚੁੱਕੇ ਅਭਿਮਾਨ, ਸਾਚੀ ਦਰਗਹਿ ਪਾਵੇ ਮਾਨ, ਹਰ ਜਿਉ ਵੇਖੇ ਸਦਾ ਹਜੂਰ, ਗੁਰ ਕੇ ਸਾਬਦ ਰਿਹਾ ਭਰਪੂਰ, ਜੀ ਜੰਤ ਕਰੀ ਜੀ ਜੰਤ ਕੀ ਕਰੇ ਪ੍ਰਤਪਾਲ, ਗੁਰ ਪ੍ਰਸਾਦੀ ਸਾਧ ਸੰਭਾਲ, ਤਰ ਸਾਚੇ ਪਾਸਿਓਂ ਘਰ ਜਾਏ, ਨਾਨਕ ਨਾਮ ਵਡਾਈ ਪਾਏ। ਬਸੰਤ ਮਹੱਲਾ ਤੀਜਾ। ਅੰਤਰ ਪੂਜਾ ਮਨ ਤੇ ਹੋਏ, ਇੱਕੋ ਵੇਖੇ ਔਰ ਨਾ ਕੋਏ, ਦੂਜੇ ਲੋਕੀ ਦੂਜੇ ਲੋਕੀ ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ, ਮੇਰਾ ਪ੍ਰਭ ਮੋਲਿਆ ਸਦ ਬਸੰਤ, ਇਹ ਮਨ ਮੋਲਿਆ ਗੁਣ ਗਾਏ, ਇਹ ਮਨ ਬੋਲਿਆ ਗਾਏ ਗੁਣ ਗੋਬਿੰਦ ਰਹਾਉ, ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੇ ਪਿਆਰ, ਆਪ ਛੋੜ ਹੋਏ ਦਾਸ ਤਪਾਏ, ਤਿਉਂ ਜਗ ਜੀਵਨ ਬਸੇ ਮਨ ਆਏ, ਪਦ ਕਰੇ ਸਦਾ ਵੇਖੇ ਹਜੂਰ, ਮੇਰਾ ਪ੍ਰਭ ਸਾਧ ਰਿਹਾ ਭਰਪੂਰ, ਇਸ ਭਗਤੀ ਕਾ ਕੋਈ ਜਾਣੇ ਭਿਓ, ਇਸ ਭਗਤੀ ਕਾ ਕੋਈ ਜਾਣੇ ਭਿਓ, ਮੇਰਾ ਸਭ ਮੇਰਾ ਪ੍ਰਭ ਆਤਮ ਦਿਓ, ਇਸ ਭਗਤੀ ਕਾ ਕੋਈ ਜਾਣੇ ਪਿਓ, ਪ੍ਰਭ ਸਭ ਮੇਰਾ ਪ੍ਰਭ ਆਤਮ ਦਿਓ, ਸਭ ਮੇਰਾ ਪ੍ਰਭ ਆਤਮ ਦਿਓ, ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਉ ਆਪ ਚਿਤ ਲਾਏ, ਮੰਤਨ ਹਰਿਆ ਸਹਿ ਸੁਭਾਏ, ਨਾਨਕ ਨਾਮ ਰਹੇ ਲਿਵ ਲਾਏ। ਬਸੰਤ ਮਹੱਲਾ ਤੀਜਾ। ਭਗਤ ਬਛਲ ਹਰ ਬਸੇ ਮਨ ਆਏ, ਗੁਰ ਕਿਰਪਾ ਤੇ ਸਹਿਜ ਸੁਭਾਏ, ਪਦ ਕਰੇ ਵਿੱਚੋਂ ਆਪ ਖੋਏ, ਤਦ ਹੀ ਸਾਚ ਮਿਲਾਵਾ ਹੋਏ, ਭਗਤ ਸੋਹੇ ਸਦਾ ਹਰ ਪ੍ਰਭ ਦੁਆਰ, ਗੁਰ ਕੇ ਹੇਤ ਸਾਚੇ ਪ੍ਰੇਮ ਪਿਆਰ ਹਾਵ, ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸਭ ਦੇ ਵਿੱਚੋਂ ਹੋਮੈ ਖੋਏ, ਹਰ ਜਿਵ ਆਪ ਬਸੇ ਮਨ ਆਏ, ਸਦਾ ਸਾਂਤ ਸੁਖ ਸਹਿਜ ਸਮਾਏ, ਸਾਚ ਰਤੇ ਤਿੰਨ ਸਤਿ ਸੰਤ, ਮੰਤਨ ਹਰਿਆ ਰਾਵ ਗੁਣ ਗੋਬਿੰਦ, ਬਹਿਣ ਨਾਮੇ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਵਾਰੋ ਬਾਰ, ਕਰੇ ਸੋਈ ਕਰੇ ਜੋ ਹਰ ਜਿਉਂ ਭਾਵੇ, ਸਦਾ ਸੁਖ ਸਰੀਰ ਭਾਣੇ ਚਿਤ ਲਾਵੇ, ਆਪਣਾ ਪ੍ਰਭ ਸੇ ਆਪਣਾ ਪ੍ਰਭ ਸੇਵੇ ਸਹਿ ਸੁਭਾਏ, ਨਾਨਕ ਨਾਮ ਬਸੇ ਮਨ ਆਏ। ਬਸੰਤ ਮਹੱਲਾ ਤੀਜਾ। ਮਾਇਆ ਮੋਹ ਸਭ ਜਲਾਏ, ਮੰਤਰ ਹਰਿਆ ਸਤਿਗੁਰ ਭਾਏ, ਸਫਲਿਓ ਬਿਰਖ ਹਰ ਕੇ ਦੁਆਰ, ਸੱਚੀ ਬਾਣੀ ਨਾਮ ਪਿਆਰ, ਇਹ ਮਨ ਹਰਿਆ ਸਹਿਜ ਸੁਭਾਏ, ਸਭ ਫਲ ਲਾਗੇ ਸਤਿਗੁਰ ਪਾਏ ਰਹਾਵ, ਆਪੇ ਨੇੜੇ ਆਪੇ ਦੂਰ, ਗੁਰ ਕੇ ਸਦ ਵੇਖੇ ਸਦ ਹਜੂਰ, ਸ਼ਾਮ ਘਣੀ ਫੁੱਲੀ ਬਨ ਰਾਏ, ਗੁਰਮੁਖ ਬਿਕਸੇ ਸਹਿਜ ਸੁਭਾਏ, ਆਂਦਨ ਕੀਰਤਨ ਕਰੇ ਦਿਨ ਰਾਤ, ਸਤਿਗੁਰ ਗਵਾਈ ਵਿੱਚੋਂ ਝੂਠ ਭਰਾਂਤ, ਪਰਪੰਚ ਵੇਖ ਰਿਹਾ ਬਿਸਮਾਦ, ਗੁਰਮੁਖ ਪਾਈਏ ਨਾਮ ਪ੍ਰਸਾਦ, ਆਪੇ ਕਰਤਾ ਸਭ ਰਸ ਭੋਗ, ਜੋ ਕਿਸ ਕਾਰੇ ਸੋਈ ਪਰ ਹੋਗ, ਵੱਡਾ ਦਾਤਾ ਤਿਲ ਨਾ ਤੁਮਾਏ, ਨਾਨਕ ਮਿਲੀਏ ਸਬਦ ਕਮਾਏ। ਬਸੰਤ ਮਹੱਲਾ ਤੀਜਾ। ਪੂਰੇ ਭਗ ਸਤਿਕਾਰ ਕਮਾਵੇ, ਇੱਕੋ ਚੇਤੇ ਫੇਰ ਜੋਨ ਨਾ ਆਵੇ, ਸਫਲ ਜਨਮ ਇਸ ਜਗ ਮੇ ਆਇਆ, ਸੱਚ ਨਾਮ ਸਹਿਜ ਮਿਲਾਇਆ, ਸੱਚ ਨਾਮ ਸਹਿਜ ਸਮਾਇਆ, ਗੁਰਮੁਖ ਕਾਰ ਕਰੋ ਲਿਵ ਲਾਏ, ਹਰ ਨਾਮ ਸੇਵੋ ਵਿੱਚੋਂ ਆਪ ਗਵਾਏ ਰਹਾਉ, ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੇ ਸ਼ਬਦ ਜਗ ਮਾਹੇ ਸਮਾਣੀ, ਚੌਂ ਜੁਗ ਪਸਰੀ ਸਾਚੀ ਸੋਏ, ਨਾਮ ਰਤਾ ਜਨ ਪ੍ਰਗਟ ਹੋਏ, ਇੱਕ ਸਾਚੇ ਸ਼ਬਦ ਰਹੇ ਲਿਵ ਲਾਏ, ਸੇ ਜਨ ਸਾਚੇ ਸਾਚੇ ਭਾਏ, ਸੱਚ ਧਿਆਇਨ ਸੇ ਦੇਖ ਹਜੂਰ, ਸੰਤ ਜਨ ਪਗ ਪੰਖ ਚਤੂਰ, ਇੱਕੋ ਕਰਤਾ ਅਵਰ ਨਾ ਕੋਏ, ਗੁਰ ਸਭ ਦੀ ਮਹਿਲਾ ਵਾਹ ਹੋਏ, ਜਿਨ ਸੱਚ ਸੇਵਿਆ ਤਿਨ ਰਸ ਪਾਇਆ, ਨਾਨਕ ਸਹਿਜੇ ਨਾਮ ਸਮਾਇਆ। ਬਸੰਤ ਮਹੱਲਾ ਤੀਜਾ। ਭਗਤ ਕਰੇ ਜਨ ਦੇਖੇ ਹਜੂਰ, ਸੰਤ ਜਨਾਂ ਕੀ ਪਗ ਪੰਖ ਚ ਧੂੜ, ਹਰ ਸੇਤੀ ਸਦਾ ਹਰ ਸਿੱਖੀ ਸਾਧ ਰਹੇ ਲਿਵ ਲਾਏ, ਪੂਰੇ ਸਤਿਗੁਰੂ ਦੀਆ ਬਿਝਾਏ,
ਦਾਸਾਂ ਕਾ ਦਾਸ ਬਿਰਲਾ ਕੋਈ ਹੋਏ, ਉੱਤਮ ਪਦਵੀ ਪਾਵੇ ਸੋਏ ਰਹਾਉ। ਇੱਕੋ ਸੇਵੇ ਅਵਰ ਨ ਕੋਏ, ਜਿਤ ਸੇਵੀ ਸਦਾ ਸੁਖ ਹੋਏ। ਨਾਉ ਮਰੇ ਨਾ ਆਵੇ ਜਾਏ, ਤਿਸ ਬਿਨ ਆਵਰ ਸੇਵੀ ਤਿਸ ਬਿਨ ਆਵਰ ਨਾ ਸੇਵੀ ਕਿਉਂ ਮਾਏ। ਤਿਸ ਜਨ ਸਾਚੇ ਜਿਨ ਆਪ ਸਾਚ ਪਛਾਣਿਆ, ਆਪ ਮਾਰ ਸਹਿਜੇ ਨਾਮ ਸਮਾਣਿਆ। ਗੁਰਮੁਖ ਨਾਮ ਪ੍ਰਾਪਤ ਹੋਏ, ਮਨ ਨਿਰਮਲ ਨਿਰਮਲ ਸੱਚ ਸੋਏ। ਜਿਨ ਗਿਆਨ ਦੀਆ ਤਿਸ ਹਰ ਤੂੰ ਜਾਣ, ਸਾਚ ਸਭ ਪ੍ਰਭ ਏਕ ਸਿਆਣ। ਹਰ ਰਸ ਚਾਖੇ ਤਾਂ ਸੁਧ ਹੋਏ, ਨਾਨਕ ਨਾਮ ਰਤੇ ਸੱਚ ਸੋਏ। ਬਸੰਤ ਮਹੱਲਾ ਤੀਜਾ। ਨਾਮ ਰਤੇ ਕੁੱਲਾਂ ਕਾ ਕਰੇ ਉਧਾਰ, ਸਾਚੀ ਬਾਣੀ ਨਾਮ ਪਿਆਰ। ਮਨਮੁਖ ਭੁੱਲੇ ਕਾਹੇ ਆਏ, ਨਾਮ ਭੁੱਲੇ ਜਨਮ ਗਵਾਏ। ਜੇ ਮਰੇ ਮਰ ਮਰਨ ਸਵਾਰੇ, ਗੁਰ ਕੇ ਸਭ ਸਾਚ ਉਰਧਾਰਾ। ਗੁਰਮੁਖ ਸੱਚ ਭੋਜਨ ਪਵਿੱਤਰ ਸਰੀਰਾ, ਮਨ ਨਿਰਮਲ ਸਤਿਗੁਣੀ ਗਹੀਰਾ। ਜੰਮੇ ਮਰੇ ਨਯਾ ਵੇ ਜਾਏ, ਗੁਰਪ੍ਰਸਾਦੀ ਸਹਿਜ ਸਮਾਏ। ਸੱਚਾ ਸੇਵੋ ਸੱਚ ਪਛਾਣੇ, ਗੁਰ ਕੇ ਸਭ ਹਰ ਦਰ ਨਿਸ਼ਾਣੇ। ਤਰ ਸੱਚੇ ਸਤ ਸੋਭਾ ਹੋਏ, ਨਿਜ ਕਰ ਵਾਸਾ ਪਾਵੇ ਸੋਏ। ਆਪ ਅਪੁੱਲ ਸੱਚਾ ਸੱਚ ਸੋਏ, ਹੋਰ ਸਭ ਭੁੱਲੇ ਦੂਜੇ ਪਤ ਖੋਏ। ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਨਾਚ ਸਮਾਣੀ। ਆਪ ਅਭੁੱਲ ਸੱਚਾ ਸੱਚ ਸੋਏ, ਹੋਰ ਸਭ ਭੁੱਲੇ ਦੂਜੇ ਪਤ ਖੋਏ। ਸੱਚਾ ਸੇਵੋ ਸੱਚੀ ਬਾਣੀ, ਨਾਨਕ ਨਾਮੇ ਸਾਚ ਸਮਾਣੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ।